0: ਕੇ ਗੁਰਬਾਣੀ ਬਾਰ ਬਾਰ ਸਮਝਾਇਆ। ਕਹਿ ਰਹੇ ਨੇ ਪਾਤਸ਼ਾਹ ਜੇ ਇਸ ਤਰ੍ਹਾਂ ਯੋਗ ਜੇ ਇਸ ਪਰਮਾਤਮਾ ਇਸ ਤਰ੍ਹਾਂ ਮਿਲ ਜਾਂਦਾ ਤੇ ਮੇਰਾ ਕਿ ਵੀ ਇਸ ਤਰ੍ਹਾਂ ਨਹੀਂ ਵੀ ਜੰਗਲ ਦੇ ਵਿੱਚ ਘੁੰਮ ਰਹੇ ਨੇ ਫਿਰ ਰਹੇ ਨੇ। ਕਹਿੰਦੇ ਨੇ
1: ਨਗਨ ਫਿਰਤ ਜੋ ਪਾਈਏ ਜੋਗ ਮਨ ਕਾ ਨਿਰਗ ਮੁਕਤ ਸਭ ਹੋਗ
0: ਤੇ ਫਿਰ ਉਹਨਾਂ ਨੂੰ ਵੀ ਮੁਕਤੀ ਮਿਲ ਜਾਂਦੀ। ਪਰ ਜੋਗ ਕਿਸ ਤਰ੍ਹਾਂ ਕਮਾਓ

ਸੰਤ ਕਬੀਰ ਜੀ ਕਹਿੰਦੇ ਨੇ, ਮੈਨੂੰ ਨਾ ਤਾਂ ਜੰਗਲ ਵਿੱਚ ਜਾਣਾ ਪਿਆ, ਨਾ ਮੈਨੂੰ ਵਿਭੂਤ ਚੜਾਉਣੀ ਪਈ। ਇਹ ਜਿਹੜੇ ਜੋ ਕਮਾਉਂਦੇ ਹਨ ਅਨੇਕ ਤਰੀਕੇ ਦੇ ਨਾਲ ਜਾ ਕਰਕੇ ਪੁੱਠੇ ਵੀ ਲਟਕਦੇ ਹਨ, ਜਾ ਕਰਕੇ ਆਪਣੇ ਸਰੀਰ ਦੇ ਉੱਤੇ ਵਿਭੂਤ ਵੀ ਲਗਾਉਂਦੇ ਹਨ, ਅਨੇਕ ਅਡੰਬਰ ਰਚਦੇ ਹਨ ਕਿ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਪਰ ਭਗਤ ਕਬੀਰ ਜੀ ਕਹਿੰਦੇ ਹਨ,

ਕਿਉਂਕਿ ਜਿਹੜੇ ਲੋਕ ਜੋਗੀਆਂ ਦੇ ਮੁਤਾਸਿਰ ਸਨ, ਉਹਨਾਂ ਦੇ ਸੇਵਕ ਸਨ, ਉਹਨਾਂ ਦੇ ਮੁਰੀਦ ਸਨ, ਇੱਛਕ ਸਨ, ਚਾਹਵਾਨ ਸਨ। ਜਿਸ ਵੇਲੇ ਬਾਬੇ ਦਾ ਪਤਾ ਲੱਗਾ ਤੇ ਉਹ ਸਾਰੇ ਬਾਬੇ ਵਾਲੇ ਪਾਸੇ ਆ ਗਏ।

ਜੋਗੀਆਂ ਕੋਲੋਂ ਉਹਨਾਂ ਦੀ ਵਡਿਆਈ ਗਾ ਕੇ ਕਰ ਰਹੇ ਸਨ ਨਾ ਭਗਤੀ ਏ। ਉਹ ਜੋਗੀਆਂ ਵਾਲੇ ਪਾਸਿਓਂ ਹਟ ਕੇ ਬਾਬੇ ਵਾਲੇ ਪਾਸੇ ਆ ਗਏ। ਭਗਤੀਆਂ ਪਾਈ ਭਗਤੀਆਂ ਤੇ ਜਿਹੜੇ ਲੋਕ ਸੁਣ ਰਹੇ ਸਨ ਵੇਖ ਰਹੇ ਸਨ ਉਹਨਾਂ ਨੂੰ ਪੈਸੇ ਦੇ ਰਹੇ ਸੀ, ਉਹਨਾਂ ਦਾ ਆਦਰ ਕਰ ਰਹੇ ਸਨ ਮਾਇਆ ਨਾਲ। ਭਗਤੀਆਂ ਪਾਈ ਭਗਤੀਆਂ ਤੇ ਜੋਗੀਆਂ ਨੇ ਆਪਣਾ ਅਪਮਾਨ ਸਮਝਿਆ। ਉਹਨਾਂ ਨੇ ਕੀ ਕੀਤਾ, ਕਿਉਂਕਿ ਰਿਧੀਆਂ ਸਿੱਧੀਆਂ ਦੇ ਮਾਲਕ ਤਾਂ ਸਾਨੀ। ਭਗਤੀਆਂ ਪਾਈ ਭਗਤੀਆਂ ਲੋਟਾ ਜੋਗੀ ਲਿਆ ਛੁਪਾਈ। ਉਹਨਾਂ ਨੇ ਆਪਣੀ ਸ਼ਕਤੀ ਨਾਲ ਉਹ ਜਿਹੜੇ ਲੋਟੇ ਵਿੱਚ ਲੋਕ ਪੈਸੇ ਪਾ ਰਹੇ ਸਨ ਉਹ ਲੁਕਾ ਦਿੱਤਾ। ਭਾਈ ਸਾਹਿਬ, ਭਾਈ ਗੁਰਦਾਸ ਨੇ ਬੜੀ ਪਿਆਰੀ ਬਾਤ ਕਹੀ। ਭਾਈ ਸਾਹਿਬ ਕਹਿੰਦੇ ਨੇ, ਭਗਤੀਆਂ ਗਈ ਭਗਤ ਭੁੱਲੇ, ਭਗਤੀਆਂ ਗਈ ਭਗਤ ਭੁੱਲੇ। ਜਿਸ ਵੇਲੇ ਭਗਤੀਆਂ ਨੇ ਤੱਕਿਆ ਵੀ ਜਿਹਦੇ ਵਿੱਚ ਲੋਕ ਮਾਇਆ ਪਾ ਰਹੇ ਨੇ ਉਹ ਲੋਟਾ ਕਿੱਧਰ ਚਲਾ ਗਿਆ, ਤੇ ਭਾਈ ਸਾਹਿਬ ਕਹਿੰਦੇ ਨੇ ਉਹ ਭਗਤੀਆਂ ਨੂੰ ਉਹ ਭਗਤ ਪਾਉਣੀ ਭੁੱਲ ਗਈ, ਨਾ ਉਹ ਤਾਲ ਰਿਹਾ ਨਾ ਉਹ ਰਾਗ ਰਿਹਾ।

ਸ਼ਤਰੂ ਵੇਖਣ ਲੱਗੇ ਭਈ ਨਾ ਉਹ ਰਾਗ ਹੀ ਰਿਹਾ ਨਾ ਉਹ ਤਾਲ ਹੀ ਰਿਹਾ ਗੱਲ ਕੀ ਬਣੀ ਸਮਝ ਗਏ ਭੀ ਮਾਇਆ ਵਾਲਾ ਲੋਟਾ ਨਹੀਂ ਭਾਈ ਸਾਹਿਬ ਕਹਿੰਦੇ ਨੇ

ਜਿਸ ਵੇਲੇ ਬੰਦੇ ਨੂੰ ਆਪਣੀ ਹਾਰ ਹੁੰਦੀ ਦਿਸ ਪਵੇ ਨਾ, ਇਹ ਆਮ ਬਾਤ ਹੈ, ਫਿਰ ਉਹ ਝਗੜੇ ਤੇ ਉਤਰ ਆਉਂਦਾ, ਹੋਰ ਤਾਂ ਪੇਸ਼ ਜਾਂਦੀ ਕੋਈ ਨੀ। ਜੋਗੀਆਂ ਨੇ ਗੁਰੂ ਨਾਨਕ ਬਾਬਾ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿ ਰਹੇ ਨੇ, ਕੈਸੀ ਬਾਤ ਸੁਣਨਾ, ਜ਼ਰਾ ਪਿਆਰ ਨਾਲ ਸੁਣਨਾ। ਕਹਿੰਦੇ ਨੇ ਕਾਦੀ ਖੁਣ ਸੁਜੋਗੀ

ਹੇ ਨਾਨਕ ਜੀ ਇਹ ਗੱਲ ਦੱਸੋ, ਇੱਕ ਪਾਸੇ ਤੇ ਤੁਸੀਂ ਉਦਾਸੀ ਭੇਖ ਧਾਰਿਆ ਪਿਆ, ਇੱਕ ਪਾਸੇ ਤੁਹਾਡੇ ਬਾਲ ਬੱਚੇ ਤੁਹਾਡਾ ਪਰਿਵਾਰ ਤੁਸੀਂ ਗ੍ਰਸਤੀ ਹੋ।

ਨਾਨਕ ਆਖੇ ਭੰਗਰਨਾ। ਬਾਬੇ ਨੇ ਜਵਾਬ ਦਿੱਤਾ, ਹੇ ਭੰਗਰਨਾਥ, ਤੇਰੇ ਗੁਰੂ ਨੇ ਤੈਨੂੰ ਮਤ ਨਹੀਂ ਦਿੱਤੀ। ਗੁਰੂ ਮਾਂ ਹੁੰਦਾ,

ਹੋਏ ਅਤੀਤ ਗਰਿਸ਼ਤ ਤਜ ਜੋਗੀਓ ਜਿਨ੍ਹਾਂ ਗ੍ਰਿਸ਼ਤੀਆਂ ਨੂੰ ਤੁਸੀਂ ਮਾੜਾ ਕਹਿੰਦੇ ਹੋ

ਜਦੋਂ ਤੁਹਾਨੂੰ ਸਰਦੀ ਲੱਗਦੀ ਹੈ ਤੇ ਕੱਪੜੇ ਵਾਸਤੇ ਗ੍ਰਿਸਤੀਆਂ ਦੇ ਘਰ ਜਾਂਦੇ ਹੋ, ਜਦੋਂ ਭੁੱਖ ਲੱਗਦੀ ਹੈ ਰੋਟੀ ਵਾਸਤੇ ਗ੍ਰਿਸਤੀਆਂ ਦੇ ਘਰ ਜਾਂਦੇ ਹੋ, ਤੇ ਜਿਨ੍ਹਾਂ ਨੂੰ ਮਾੜਾ ਕਹਿੰਦੇ ਹੋ ਉਹਨਾਂ ਤੋਂ ਬਿਨਾਂ ਤੁਹਾਡੀ ਗਤੀ ਵੀ ਕੋਈ ਨਹੀਂ, ਫਿਰ ਉਹਨਾਂ ਨੂੰ ਮਾੜਾ ਕਹਿੰਦੇ ਹੋ।

ਤੁਹਾਡੀ ਬੜੀ ਮਹਿਮਾ ਸੁਣੀ, ਮੇਰੀ ਸੁਣੀ ਨਹੀਂ ਵੇਖ ਵੀ ਲਈ ਹੈ। ਤੁਸੀਂ ਸ਼ਕਤੀਆਂ ਦੇ ਮੁਜਸਮੇ ਹੋ, ਪਰ ਕੁਝ ਸਾਨੂੰ ਵੀ ਵਿਖਾਓ। ਸਿੱਧ ਬੋਲਣ ਸੁਣ।

ਭਾਈ ਸਾਹਿਬ ਕਹਿੰਦੇ ਨੇ ਜਿਹੜੇ ਝਗੜਾ ਕਰਦੇ ਸਨ, ਜਿਹੜੇ ਗੁਰੂ ਨਾਨਕ ਨਾਲ ਬਹਿਸ ਕਰਦੇ ਸਨ, ਜਿਹੜੇ ਬਾਬੇ ਨੂੰ ਡਰਾ ਰਹੇ ਸਨ, ਉਹ ਹੁਣ ਪਤਾ ਕੀ ਕਹਿ ਰਹੇ

ਸਿੱਧਾ ਨੇ ਤੇ ਆਖਿਆ ਨਾ ਧੰਨ ਨਾਨਕ ਤੇਰੀ ਵੱਡੀ ਕਮਾਈ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਆ ਇੱਕ ਥਾਂ ਬਾਕੀ ਰਹਿ ਗਈ ਏ, ਆਪਾਂ ਥੋੜਾ ਜਿਹਾ ਉੱਥੇ ਵੀ ਹੋਇਆ ਹੀ ਏ।

ਉਹ ਜਿਹੜਾ ਦੁੱਧ ਦਾ ਛੰਨਾ ਲੈ ਕੇ ਆਇਆ ਸੀ ਨਾ, ਉਹਦੇ ਤੇ ਚੰਬੇਲੀ ਦਾ ਫੁੱਲ ਰੱਖ ਦਿੱਤਾ। ਜੇ ਵੱਡਾ ਫੁੱਲ ਧਰਦੇ ਤੇ ਹੋ ਸਕਦਾ ਸੀ ਦੁੱਧ ਡੁੱਲ ਜਾਂਦਾ। ਗਰੀਬ ਨਵਾਜ ਪਾਤਸ਼ਾਹ ਨੇ ਉਹਨਾਂ ਨੂੰ ਇਸ਼ਾਰੇ ਨਾਲ ਸਮਝਾ ਦਿੱਤਾ ਭਈ ਹੇ ਫਕੀਰੋ, ਹੇ ਪੀਰੋ, ਜਿਵੇਂ ਇਹ ਦੁੱਧ ਉੱਪਰ ਚੰਬੇਲੀ ਦੇ ਫੁੱਲ ਦਾ ਕੋਈ ਅਸਰ ਨਹੀਂ ਹੋਇਆ, ਦੁੱਧ ਉਦਾਂ ਹੀ ਹੈ, ਮੈਂ ਤੁਹਾਡੇ ਵਿੱਚ ਆ ਕੇ ਤੇ ਇਹ ਤੁਹਾਨੂੰ ਮਹਿਸੂਸ ਨਹੀਂ ਹੋਣ ਦਿਆਂਗਾ ਭਈ ਮੈਂ ਇੱਥੇ ਕੋਈ ਰਹਿਣ ਆਇਆ ਜਾਂ ਪੀਰ ਬਣਨ ਆਇਆ, ਨਹੀਂ ਮੈਂ ਤੇ ਤੁਹਾਨੂੰ ਮਿਲਣ ਆਇਆ।

एक लोभी पुरुष पदार्थां विखे बड़ा लोभ करदा सी, पर लोकां नूं पत्यान वास्ते प्रभु दा सिमरन भी बड़ा करना कि मैं बड़ा भगत ज्ञानी हां, क्योंकि हजूर दा वचन है जो जाने हो भगत ज्ञानी आगे ठाकुर तिल नहीं मानी, जो जाने हो कथनी करता व्यापारी बसुधा ज्यो बसता, साध संग जिन हो मैं मारी नानक तांकू मिले मुरारी। भई रब दी प्राप्ति तां उनां नूं ही होंदी है जो निम्रता दे नाल निष्कामता दे नाल मन करके परमेश्वर दी भगती करदे हन। ਇਹ ਲੋਕਾਂ ਨੂੰ ਪਤਿਆਉਣ ਵਾਸਤੇ ਵਿਖਾਉਣ ਵਾਸਤੇ ਬੜੀਆਂ ਮਾਲਾਂ ਫੇਰਦਾ, ਬੜੇ ਸਿਮਰਨ ਕਰਦਾ, ਬੜੀਆਂ ਬਗਲ ਸਮਾਧਾਂ ਲਾ ਪੈਂਦਾ। ਤੇ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਇਹ ਭਗਤੀ ਭਾਈ ਪ੍ਰਵਾਨ ਨਹੀਂ। ਉਸਦੇ ਇਸ ਪਖੰਡ ਨੂੰ ਦੇਖ ਕੇ ਤਾਂ ਫਰੀਦ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ, ਫਰੀਦਾ ਜਾਂ ਲੱਭ ਤਾਂ ਨੇਹੋ ਕਿਆ, ਜਿੱਥੇ ਲੋਭ ਹੈ ਉੱਥੇ ਨੇਹੋ ਕਿਆ, ਉੱਥੇ ਪਰਮੇਸ਼ਰ ਦਾ ਪਿਆਰ ਕੀ ਹੋਣਾ, ਨੇਹ ਕੀ ਹੋਣਾ, ਉੱਥੇ ਤਾਂ ਕੇਵਲ ਮਾਇਆ ਦਾ ਹੀ ਪਿਆਰ ਹੈ। ਲੱਭ ਤਾਂ ਕੂੜਾ ਨੇਹੋ ਕਿੱਚੜ ਘੱਤ ਲੰਘਾਈਏ ਛੱਪਰ ਟੁੱਟੇ ਮੇਹੋ। ਹੇ ਭਾਈ ਜੇ ਪਦਾਰਥਾਂ ਦਾ ਲੋਭ ਹੈ ਤਾਂ ਪ੍ਰਭੂ ਵਿਖੇ ਸੱਚਾ ਪਿਆਰ ਕਿਵੇਂ ਹੋ ਸਕਦਾ, ਜੇ ਖੁਦਾ ਦਾ ਨੇਹੋ ਪਿਆਰ ਹੈ ਤਾਂ ਪਦਾਰਥਾਂ ਦਾ ਲੱਭ ਕਰਨਾ ਤਾਂ ਫਿਰ ਕੂੜਾ ਹੈ, ਕਿਉਂਕਿ ਦੋ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ। ਜੇ ਪ੍ਰੇਮ ਹੈ ਤਾਂ ਲੋਭ ਨਹੀਂ, ਜੇ ਲੋਭ ਹੈ ਤਾਂ ਪ੍ਰੇਮ ਨਹੀਂ। ਇਸ ਲਈ ਭਾਈ ਜੇ ਪਿਆਰ ਕਰਨਾ ਹੈ ਤਾਂ ਸੱਚਾ ਪਿਆਰ ਕਰ ਗੁਰੂ ਦੇ ਨਾਲ, ਐਸੇ ਲੇਖ ਨਾ ਲਿਖ ਜਦੋਂ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਵਿੱਚ ਜਾਵੇਂ ਤੇ ਤੈਨੂੰ ਅੱਖਾਂ ਨੀਵੀਆਂ ਕਰਨੀਆਂ ਪੈਣ, ਸ਼ਰਮਿੰਦਿਆਂ ਹੋਣਾ ਪਵੇ। ਇਸ ਲਈ

ਫਰੀਦ ਜੀ ਤਪ ਕਰਿਆ ਕਰਦੇ ਸਨ। ਉਸੇ ਜੰਗਲ ਵਿਖੇ ਸ਼ਾਹ ਸ਼ਰਫ ਵੀ ਤਪ ਕਰਦਾ ਸੀ। ਫਰੀਦ ਜੀ ਇੱਕ ਥਾਂ ਚੌਕੜਾ ਮਾਰ ਕੇ ਸਮਾਧੀ ਵਿਖੇ ਲੀਨ ਰਹਿੰਦੇ, ਪਰ ਸ਼ਾਹ ਸ਼ਰਫ ਫਿਰ ਤੁਰ ਕੇ ਭਜਨ ਸਿਮਰਨ ਕਰਦਾ, ਕਦੀ ਕਿਧਰੇ ਦੂਰ ਚਲਾ ਜਾਂਦਾ। ਇੱਕ ਦਿਨ ਫਰੀਦ ਜੀ ਨੇ ਖਿੰਜ ਕੇ ਕਹਿ ਹੀ ਦਿੱਤਾ ਕਿ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਹੋ। ਹੇ ਸ਼ਾਹ ਸ਼ਰਫ, ਤੂੰ ਜੰਗਲ ਜੰਗਲ ਵਿਖੇ ਕਿਉਂ ਪਾਉਂਦਾ ਫਿਰਦਾ ਹੈ ਅਤੇ ਜੰਗਲਾਂ ਦੇ ਕੰਡਿਆਂ ਨੂੰ ਕਿਉਂ ਮੋੜਦਾ ਫਿਰਦਾ ਹੈ, ਕਿਉਂ ਲਿਤਾੜਦਾ ਫਿਰਦਾ ਹੈ? ਵਸੀ ਰੱਬ ਹਿਆਲੀਏ ਜੰਗਲ ਕਿਆ ਟੂੰਡੇ, ਰੱਬ ਤਾਂ ਤੇਰੇ ਹਿਰਦੇ ਵਿੱਚ ਹੈ, ਉਹ ਤਾਂ ਵਸ ਰਿਹਾ ਤੇਰੇ ਹਿਰਦੇ ਵਿੱਚ, ਤੇ ਤੂੰ ਉਸਨੂੰ ਜੰਗਲਾਂ ਵਿੱਚ ਲੱਭਦਾ ਫਿਰਨਾ, ਰੱਬ ਜੰਗਲਾਂ ਵਿੱਚ ਤਾਂ ਨਹੀਂ ਰਹਿੰਦਾ।

ਤਾਂ ਤੇਰੇ ਹਿਰਦੇ ਵਿੱਚ ਵਸ ਰਿਹਾ। ਤੂੰ ਬਾਹਰ ਲੱਭਦਾ ਫਿਰਨਾ, ਬਾਹਰ ਤਾਂ ਨਹੀਂ ਹੈ ਬਾਈ, ਉਹ ਬਾਹਰ ਤਾਂ ਨਹੀਂ ਹੈ। ਜਿਨ੍ਹੇ ਵੀ ਪਾਇਆ ਹੈ ਬਾਈ, ਕਾਹੇਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਪੋਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਪਾਈ। ਇਸ ਲਈ

ਧਰਤੀ ਨੂੰ ਵਾਹੁਣ ਵਾਲੇ ਨੂੰ ਜੱਟ ਕਹਿੰਦੇ ਹਨ। ਆਖਿਆ ਭਾਈ ਤੂੰ ਬੀਜਿਆ ਤਾਂ ਕਿੱਕਰ ਹੈ ਤੇ ਤੂੰ ਲੋੜਦਾ ਹੈ ਬਈ ਇਸ ਕਿੱਕਰ ਨੂੰ, ਅੰਗੂਰਾਂ ਦੇ ਗੁੱਛੇ ਲੱਗਣਗੇ ਤੇ ਮੈਂ ਖਾਵਾਂਗਾ, ਇਹ ਕਦੇ ਨਹੀਂ ਹੋਣਾ। ਜੱਟ ਜੜ ਨੂੰ ਨਹੀਂ ਕਿਹਾ ਜਾਂਦਾ, ਇਸ ਲਈ ਫਰੀਦ ਜੀ ਕਹਿੰਦੇ ਹਨ ਭਾਈ ਜੋ ਬੀਜੇਗਾ ਉਹ ਵੱਢ ਦੇਗਾ, ਜੇ ਪੁੰਨ ਬੀਜੇਗਾ ਤਾਂ ਪੁੰਨਾਂ ਦਾ ਫਲ ਸੁਖ ਹੈ ਤੇ ਜੇ ਪਾਪ ਬੀਜੇਗਾ ਤਾਂ ਪਾਪਾਂ ਦਾ ਫਲ ਭਾਈ ਦੁੱਖ ਹੀ ਦੁੱਖ ਹੈ।

ਆਖਿਆ ਇਹ ਸੋਹਣਾ ਮਨੁੱਛਾ ਜਨਮ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਰੂਪੀ ਸੋਹਣਾ ਮਨੁੱਛਾ ਜਨਮ ਪ੍ਰਾਪਤ ਹੋਇਆ ਤੇ ਤੂੰ ਇਸ ਨੂੰ ਸੌਂਕੇ ਬਤੀਤ ਕਰ ਦੇਵੇਂਗਾ। ਐ ਮੇਰੇ ਮਨ ਤੂੰ ਬਹਾਨੇ ਕਰ ਰਿਹਾ ਬਈ ਗਲੀਆਂ ਚਿੱਕੜ ਦੂਰ ਘਰ ਕਰਨੇ ਨੇਹੋ ਰੱਬ ਦੇ ਨਾਲ ਪ੍ਰੀਤੀ ਪਾਉਣੀ ਤੇ ਫਿਰ ਸਰਫਾ ਕਰਨਾ ਬਈ ਮਤੇ ਇਹ ਕੰਬਲੀ ਇਹ ਲੋਈ ਭਿੱਜ ਨਾ ਜਾਵੇ ਤਾਂ ਫਿਰ ਤੇਰਾ ਪਿਆਰ ਕਾਹਦਾ ਹੋਇਆ। ਤਾਂ ਫਰੀਦ ਜੀ ਕਹਿੰਦੇ ਹਨ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ ਚਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇਹੋ ਆਖਿਆ ਭਿੱਜੋ ਸਿੱਜੋ ਕੰਬਲੀ ਅੱਲੋ ਬਰਸੇ ਮੇਹੋ। ਇਹ ਵੀ ਤਾਂ ਉਹਦੇ ਹੁਕਮ ਵਿੱਚ ਬਾਰਿਸ਼ ਹੁੰਦੀ ਹੈ ਤੇ ਤੂੰ ਉਹਦੇ ਹੁਕਮ ਦੀ ਅਦੂਲੀ ਕਰਕੇ ਜੇ ਸਤ ਸੰਗਤ ਵਿੱਚ ਨਹੀਂ ਜਾਂਦਾ ਇਹ ਲੇਖ ਨਾ ਲਿਖ। ਤੇਰੀ ਨਿਤਨੇਮ ਦੀ ਘੜੀ ਇੱਥੇ ਤੇਰੇ ਆਲਸ ਕਰਨ ਨਾਲ ਜੇ ਬਿਨਾਂ ਜਪਣ ਦੇ ਬਤੀਤ ਹੋ ਜਾਵੇ ਇਹ ਲੇਖ।

ਵਾ ਪੱਗ ਦਾ ਮਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣੀ ਸਿਰ ਵੀ ਮਿੱਟੀ ਖਾਏ। ਇੱਕ ਰਜੋ ਗੁਣੀ ਪੁਰਸ਼ ਜੋ ਫਰੀਦ ਜੀ ਦੇ ਪਾਸ ਆਇਆ, ਮੱਥਾ ਟੇਕਿਆ ਤੇ ਮੱਥਾ ਟੇਕਣ ਲੱਗਿਆ ਉਹ ਪੂਰੀ ਤਰ੍ਹਾਂ ਨਾ ਚੁੱਕਿਆ, ਬਈ ਮਤੇ ਪੱਗ ਨਾ ਮੈਲੀ ਹੋ ਜਾਵੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤਾਂ ਬਾਬਾ ਫਰੀਦ ਜੀ ਕਹਿੰਦੇ ਹਨ ਭਾਈ ਵੇਖੋ, ਇਸ ਨੂੰ ਪੁਲਾਵਾ ਪੱਗ ਦਾ ਹੈ, ਬਈ ਮਤੇ ਪੱਗ ਮੈਲੀ ਨਾ ਹੋ ਜਾਵੇ ਮੱਥਾ ਟੇਕਣ ਲੱਗਿਆ। ਪਰ ਇਸ ਅਣਭੋਲ ਪੁਰਸ਼ ਨੂੰ ਇਹ ਨਹੀਂ ਪਤਾ ਬਈ ਇੱਕ ਦਿਨ ਇਹ ਸਿਰ ਵੀ ਜਿਸ ਸਿਰ ਤੇ ਪਗੜੀ ਬੰਨੀ ਹੈ ਇਸ ਸਿਰ ਨੂੰ ਵੀ ਮਿੱਟੀ ਨੇ ਹੀ ਖਾ ਜਾਣਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ।

ਵੇਖ ਨੇਤਰਾਂ ਤੋਂ ਜਲ ਆ ਗਿਆ। ਆਖਿਆ ਹੇ ਵਾਹਿਗੁਰੂ, ਮੈਂ ਖਟੋਲੇ ਤੇ ਹੀ ਮੰਜੀ ਤੇ ਹੀ ਸੌਂਦਾ ਹਾਂ, ਕਿਹੜਾ ਚਿੰਤਾ ਰੂਪੀ ਮੰਜੀ। ਆਖਿਆ ਉਸ ਮੰਜੀ ਨੂੰ ਵਾਣ ਕਿਹੜਾ, ਅਖੇ ਦੁੱਖਾਂ ਦੇ ਵਾਣ ਨਾਲ ਉਣੀ ਹੋਈ ਹੈ। ਚਿੰਤ ਖਟੋਲਾ ਵਾਣ ਦੁੱਖ, ਚਿੰਤਾ ਰੂਪ ਮੰਜਾ ਮੇਰੇ ਪਾਸ ਹੈ, ਚਿੰਤਾ ਕਰਕੇ ਜੋ ਦੁੱਖ ਹੋ ਰਿਹਾ ਹੈ ਇਹ ਮੰਜੇ ਦਾ ਵਾਣ ਹੈ, ਤੇ ਆਪ ਜੀ ਦਾ ਜੋ ਬਿਰਹ ਹੈ ਨਾ, ਮਿਲਣ ਦੀ ਸ਼ਿਕ ਹੈ, ਇਹ ਲੇਫ ਹੈ, ਇਹ ਤੁਲਾਈ ਹੈ, ਇਹ ਮੈਂ ਉੱਪਰ ਲੈ ਕੇ ਸੌਂਦਾ ਹਾਂ। ਕਿਉਂਕਿ ਮਨੁੱਖਾ ਜਨਮ ਮਿਲਿਆ ਬਿਨਾਂ ਸ਼ਿਕ ਤੋਂ, ਇਹ ਮਨੁੱਖਾ ਜਨਮ ਸਫਲ ਨਹੀਂ ਹੋ ਸਕਦਾ। ਇਸ ਲਈ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਪ੍ਰਭੂ ਮਿਲਾਪ ਨੂੰ ਸਦਾ ਚੇਤੇ ਰੱਖਣਾ ਹੀ ਉਜਲੇ ਕਰਮ ਹਨ। ਐ ਮੇਰੇ ਮਨ, ਮਤੇ ਤੂੰ ਉਹ ਸਿੱਖ ਵਾਲਾ ਪਾਸਾ ਛੋੜ ਕੇ ਤੇ ਮਾਇਆ ਵਿੱਚ ਖਚਿਤ ਹੋ ਜਾਵੇਂ, ਕਾਲੇ ਲੇਖ ਲਿਖਣ ਲੱਗ ਜਾਵੇਂ।

ਦੋਤਾ ਇੱਕ ਹਨੇਰਾ ਸੀ, ਦੂਜਾ ਉਸ ਨੂੰ ਘੱਟ ਦਿਸਦਾ ਸੀ ਲੋਹਾਰ ਨੂੰ। ਚੰਗਾ ਮੁੱਢ ਵੇਖਣ ਵਾਸਤੇ ਉਸ ਲੋਹਾਰ ਨੇ ਕੁਹਾੜੇ ਦਾ ਪਿਛਲਾ ਪਾਸਾ ਵਗਾ ਮਾਰਿਆ ਬਾਬਾ ਫਰੀਦ ਜੀ ਨੂੰ। ਉਸ ਕੁਹਾੜੇ ਦੇ ਵਜਨ ਨਾਲ ਫਰੀਦ ਨੇ ਨੇਤਰ ਖੁੱਲੇ ਤੇ ਲੋਹਾਰ ਨੂੰ ਖੜੋਤਿਆਂ ਵੇਖ ਕੇ ਆਪ ਦੇ ਨੇਤਰਾਂ ਤੋਂ ਜਲ ਆ ਗਿਆ ਤੇ ਇਹ ਸ਼ਲੋਕ ਉਚਾਰਨ ਕੀਤਾ। ਕੰਧ ਕੁਹਾੜਾ ਸਿਰ ਘੜਾ ਵਣ ਕੇ ਸਰ ਲੋਹਾਰ, ਫਰੀਦਾ ਹੋ ਲੋੜੀ ਸੋ ਆਪਣਾ ਤੂੰ ਲੋੜੇ ਅੰਗਿਆਰ। ਇਹ ਲੋਹਾਰ ਕੰਧ ਕੁਹਾੜਾ ਕੰਧੇ ਤੇ ਰੱਖ ਕੇ ਕੁਹਾੜਾ, ਸਿਰ ਪਰ ਪਾਣੀ ਦਾ ਘੜਾ ਚੁੱਕ ਕੇ ਤੇ ਫਿਰ ਬਨ ਵਿੱਚ ਫਿਰ ਰਿਹਾ ਲੱਕੜ ਲੱਭਦਾ। ਤੇ ਫਰੀਦ ਜੀ ਕਹਿੰਦੇ ਹਨ ਤੂੰ ਕੋਲੇ ਲੋੜਦਾ ਹੈ, ਤੂੰ ਲੱਭ ਰਿਹਾ ਕੋਈ ਚੰਗਾ ਜਿਹਾ ਮੁੱਢ ਲੱਭ ਜਾਏ, ਉਸ ਨੂੰ ਕੱਟ ਕੇ ਸਾੜ ਕੇ ਕੋਲੇ ਕਰਕੇ ਘਰ ਲੈ ਜਾਵਾਂ।

ਜਾਣੂ ਕਰਾਉਣ ਵਾਸਤੇ ਕਿਹਾ ਹੈ, ਕਿਉਂਕਿ ਉਸ ਤਰੀਕ 5 ਤਰੀਕ ਦੇ 7:30 ਵਜੇ ਤਕਰੀਬਨ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ ਗਿਆ ਸੀ। ਅਕਾਲ ਤਖਤ ਸਾਹਿਬ ਤੇ ਮਹਾਂਪੁਰਸ਼ ਖਾਲਸਾ ਭਿੰਡਰਾਂ ਵਾਲੇ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਮੈਂ ਦਰਸ਼ਨ ਵੀ ਕੀਤੇ ਤੇ ਕੁਝ ਬਚਨ ਬਲਾਸ ਵੀ ਕੀਤੇ ਸਨ। ਉਸ ਵੇਲੇ ਟਾਈਮ ਤਕਰੀਬਨ 7:30 ਦਾ ਸੀ ਤਾਂ ਗੋਲੀ ਉਸ ਵੇਲੇ ਬਹੁਤ ਜ਼ਿਆਦਾ ਚੱਲ ਰਹੀ ਸੀ, ਤਾਂ ਮੈਂ ਉਨ੍ਹਾਂ ਨੂੰ ਮਿਲ ਕੇ ਹਰਿਮੰਦਰ ਸਾਹਿਬ ਜੀ ਦੇ ਅੰਦਰ ਜੋ ਰਹਿ ਰਾਸ ਦੇ ਪਾਠ ਦੀ ਡਿਊਟੀ ਸੀ ਉਹ ਗੁਰਮੁਖ ਪਿਆਰੇ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਹੋਣਾ ਦੀ ਸੀ। ਗੋਲੀ ਜ਼ਿਆਦਾ ਚੱਲਣੀ ਕਰਕੇ ਉਹ ਗੁਰਮੁਖ ਪਿਆਰੇ ਸਮੇਂ ਸਿਰ ਪੁੱਜ ਨਹੀਂ ਸਨ ਸਕੇ। ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਥੱਲੇ ਉਤਰਿਆ ਜਦ ਉਸ ਵੇਲੇ ਬਹੁਤ ਜ਼ਿਆਦਾ ਗੋਲੀ ਚੱਲ ਰਹੀ ਸੀ ਤਾਂ ਸਿੰਘ ਬੈਠੇ ਹੋਏ ਸਨ ਥੱਲੇ ਜਾਣ ਲਓ ਮੋਰਚੇ ਦੇ ਵਿਚ। ਉਸ ਮੋਰਚੇ ਦੇ ਵਿਚ ਹੀ ਮੈਂ ਸਿੰਘਾਂ ਦੇ ਪਾਸ ਕੁਝ ਸਮਾਂ ਬੈਠਾ ਤੇ ਕੁਝ ਸਿੰਘਾਂ ਨੂੰ ਮੈਂ ਇਹ ਕਿਹਾ, ਭਾਈ ਗੁਰਮੁਖੋ ਧਿਆਨ ਰੱਖਿਓ, ਗਿਆਨੀ ਮੋਹਨ ਸਿੰਘ ਜੀ ਲੰਘਣਗੇ ਰਹਿ ਰਾਸ ਦਾ ਪਾਠ ਕਰਨ ਵਾਸਤੇ, ਤਾਂ ਧਿਆਨ ਰੱਖਿਆ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਰਹਿ ਰਾਸ ਦਾ ਪਾਠ ਸ਼ੁਰੂ ਹੋ ਚੁੱਕਾ ਸੀ। ਹਾਲਾਂ ਸ੍ਰੀ ਹਰਿਮੰਦਰ ਸਾਹਿਬ ਜੀ ਵਿਚ 5 ਮਿੰਟ ਰਹਿ ਰਾਸ ਦਾ ਪਾਠ ਪਹਿਲਾਂ ਸ਼ੁਰੂ ਹੁੰਦਾ ਹੈ ਤੇ ਅਕਾਲ ਤਖ਼ਤ ਸਾਹਿਬ ਜੀ ਤੇ 5 ਮਿੰਟ ਬਾਅਦਾ ਹੁੰਦਾ ਹੈ। ਇਸ ਗੱਲ ਨੂੰ ਮੈਂ ਵਿਚਾਰਿਆ ਕਿ ਬਾਬਾ ਮੋਹਨ ਸਿੰਘ ਜੀ ਹੁਣ ਜ਼ਿਆਦਾ ਗੋਲੀ ਚੱਲਣਾ ਕਰਕੇ ਪੁੱਜ ਨਹੀਂ ਸਕਣਗੇ। ਮੈਂ ਸ੍ਰੀ ਅਕਾਲ ਤਖ਼ਤ ਤੋਂ ਦੌੜਿਆ, ਚੱਲਦੀ ਹੋਈ ਗੋਲੀ ਦੇ ਵਿਚ ਦਰਸ਼ਨੀ ਡੇੜੀ ਪੁੱਜਾ। ਦਰਸ਼ਨੀ ਡੇੜੀ ਜਾ ਕੇ ਮੈਂ 2-1 ਮਿੰਟ ਠਹਿਰਿਆ, ਗੋਲੀ ਜ਼ਿਆਦਾ ਚੱਲਦੀ ਕਰਕੇ ਫਿਰ ਉਥੋਂ ਦੌੜ ਲਾਈ, ਚੱਲਦੀ ਹੋਈ ਗੋਲੀ ਵਿਚ ਸ੍ਰੀ ਹਰਿਮੰਦਰ ਸਾਹਿਬ ਪੁੱਜ ਗਿਆ। ਮੈਂ ਜਾ ਕੇ ਰਹਿ ਰਾਸ ਦਾ ਪਾਠ ਆਰੰਭ ਕਰ ਦਿੱਤਾ ਸੀ। ਉਸ ਦੇ ਸਮੇਂ ਹੀ ਇਸੇ ਤਰ੍ਹਾਂ ਗਿਆਨੀ ਮੋਹਨ ਸਿੰਘ ਜੀ ਵੀ ਅੰਦਰ ਆਣ ਪੁੱਜੇ, ਤਾਂ ਤਕਰੀਬਨ ਸਾਡੇ ਨਾਲ 22 ਸਿੰਘ ਹੋਰ ਸਨ, ਜਿਨ੍ਹਾਂ ਦੇ ਵਿਚੋਂ ਕੁਝ ਪ੍ਰੇਮੀ, ਕੁਝ ਦਰਬਾਰ ਸਾਹਿਬ ਜੀ ਦੇ ਮੁਲਾਜ਼ਮ ਅਰਦਾਸੀਏ ਵੀ ਸ਼ਾਮਲ ਸਨ। ਤਾਂ ਅਸੀਂ ਜਦੋਂ ਰਹਿ ਰਾਸ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਤਾਂ ਉਸ ਵੇਲੇ ਅੰਧਾ ਧੁੰਦ ਗੋਲੀ ਚੱਲਣੀ ਸ਼ੁਰੂ ਹੋ ਚੁੱਕੀ ਸੀ। ਸਾਡੇ ਪਾਸੋਂ ਮਹਾਰਾਜ ਦੀ ਸਵਾਰੀ ਲੈ ਕੇ ਫਿਰ ਬਾਹਰ ਨਹੀਂ ਜਾਇਆ ਗਿਆ, ਮਹਾਰਾਜ ਦੀ ਸਵਾਰੀ ਸੁਖ ਆਸਣ ਕਰਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਹੀ ਲੈ ਗਏ। ਤਾਂ ਉੱਤੇ ਹੀ ਅਸੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਂ, ਜਿਸ ਵੇਲੇ 10 ਰਾਤ ਦੇ ਵੱਜੇ ਹਨ ਉਸ ਵੇਲੇ ਪਹਿਲਾਂ ਟੈਂਕ ਅੰਦਰ ਆਏ ਹਨ। ਟੈਂਕ ਆਉਂਦਿਆਂ ਸਾਰ ਹੀ ਬਾਹਰੋਂ ਫਾਇਰ ਤੋਪ ਦਾ ਤਾਂ ਪਹਿਲਾਂ ਹੀ ਆ ਰਿਹਾ ਸੀ, ਇਨ੍ਹਾਂ ਦੇ ਗੋਲਿਆਂ ਨਾਲ ਸ਼ਹਿਰ ਨੂੰ ਅੱਗ ਲੱਗ ਗਈ। ਅੱਗ ਲੱਗਣਾ ਕਰਕੇ ਬਹੁਤ ਦੂਰ ਤੱਕ ਸ਼ਹਿਰ ਸੜਦਾ ਜਾ ਰਿਹਾ ਸੀ, ਤਾਂ ਬਖਤਰਬੰਦ ਗੱਡੀ ਬਾਹਰ ਆਣ ਕੇ ਸਰੋਵਰ ਦੇ ਕਿਨਾਰੇ ਤੇ ਖਲੋਤੀ ਹੋਈ ਫੁੱਲ ਲਾਈਟਾਂ ਜਗਾਈਆਂ ਹੋਈਆਂ ਸਨ। ਸ੍ਰੀ ਦਰਬਾਰ ਸਾਹਿਬ ਜੀ ਦੇ ਚੁਗਿਰ ਦੇ ਚਾਨਣੀ ਚਾਨਣ ਦਿਸ ਰਿਹਾ ਸੀ ਉਸ ਵੇਲੇ। ਅਸੀਂ ਉਸ ਵੇਲੇ ਪ੍ਰਤੀਤ ਇਹ ਕੀਤਾ, ਹਰਿਮੰਦਰ ਸਾਹਿਬ ਜੀ ਦੀ ਵਿਚਾਲੜੀ ਛੱਤ ਵਿਚ ਸਾਂ ਅਸੀਂ, ਤਾਂ ਬਾਰੀਆਂ ਥਾਣੀ ਤੱਕ ਰਹੇ ਸਾਂ, ਲੜਾਈ ਹੁੰਦੀ ਹੋਈ। ਅਸਾਂ ਵਿਚਾਰਿਆ ਕਿ ਅੱਗ ਲੱਗਣਾ ਕਰਕੇ ਇਹ ਫਾਇਰ ਬ੍ਰਿਗੇਡ ਦੀ ਗੱਡੀ ਆਈ ਹੈ ਤੇ ਪਾਣੀ ਸਰੋਵਰ ਵਿਚੋਂ ਲੈ ਰਹੀ ਹੈ ਤੇ ਇਸਨੇ ਅੱਗੇ ਜਾ ਕੇ ਸ਼ਹਿਰ ਵਿਚ ਅੱਗ ਬੁਝਾਉਣੀ ਹੈ। ਥੋੜਾ ਹੀ ਸਮਾਂ ਹੋਇਆ ਤੇ ਇਹ ਪਰਿਕਰਮਾ ਵਿਚ ਉਤਰ ਆਈ, ਤਾਂ ਫਿਰ ਇਸਨੇ ਫਾਇਰ ਕਰਨਾ ਸ਼ੁਰੂ ਕਰ ਦਿੱਤਾ। ਤਾਂ ਸਾਨੂੰ ਪ੍ਰਤੀਤ ਹੋ ਗਿਆ ਕਿ ਤਾਂ ਟੈਂਕ ਆ ਚੁੱਕੇ ਹਨ। ਫਿਰ 1, 2, 3, 4 ਇਉਂ ਗਿਣਤੀ ਦੇ ਵਿਚ ਟੈਂਕ ਆਉਂਦੇ ਗਏ ਦੋਵਾਂ ਬੰਨਿਆਂ ਤੋਂ, ਘੰਟੇ ਘਰ ਤੋਂ ਲੈ ਕੇ ਬ੍ਰਹਮ ਬੂਟੇ ਤੱਕ ਆਉਂਦਿਆਂ ਇਨ੍ਹਾਂ ਸਾਰਿਆਂ ਕਮਰਿਆਂ ਨੂੰ ਅੱਗ ਲਾ ਦਿੱਤੀ ਗਈ ਸੀ ਟੈਂਕ ਦੇ ਨਾਲ। ਅਸੀਂ ਆਪ ਆਪਣੀਆਂ ਅੱਖਾਂ ਨਾਲ ਹਰਿਮੰਦਰ ਸਾਹਿਬ ਜੀ ਦੀ ਉਤਲੀ ਛੱਤ ਵਿਚੋਂ ਸਿੰਘਾਂ ਨੂੰ ਬਲਦੀ ਹੋਈ ਅੱਗ ਵਿਚੋਂ ਨਿਕਲ ਕੇ ਤੇ ਸਰੋਵਰ ਵਿਚੋਂ ਪਾਣੀ ਖੜ ਖੜ ਕੇ ਪਾਉਂਦਿਆਂ ਹੋਇਆਂ ਵੇਖਿਆ। ਛੋਟੇ ਛੋਟੇ ਬੱਚੇ ਚਚਲਾਉਂਦੇ ਹੋਏ ਪ੍ਰਕਰਮਾਂ ਵਿਚ ਜਨਾਨੀਆਂ ਰੋਂਦੀਆਂ ਹੋਈਆਂ ਦੀ ਵੀ ਆਵਾਜ਼ ਸਰਵਣ ਸੁਣਾਈ ਦਿੰਦੀ ਸੀ। ਤਾਂ ਬਹੁਤ ਭਾਰਾ ਘੋਰ ਦਾ ਉਸ ਵੇਲੇ ਯੁੱਧ ਜਿਹੜਾ ਸੀ ਉਹ ਪ੍ਰਾਰੰਭ ਹੋ ਗਿਆ। ਘੰਟਾ ਘਰ ਤੇ ਆਟਾ ਮੰਡੀ ਵਾਲੀ ਜਿਹੜੀ ਦਰਸ਼ਨੀ ਡੇੜੀ ਸੀ 10 ਵਜੇ ਤੱਕ ਤਕਰੀਬਨ ਇਨ੍ਹਾਂ ਅਤੇ ਸਰਾਂ ਵਾਲੇ ਸਾਰੇ ਇਲਾਕੇ ਤੇ ਮਿਲਟਰੀ ਦਾ ਕਬਜ਼ਾ ਹੋ ਚੁੱਕਾ ਸੀ। 10 ਵਜੇ ਤੋਂ ਲੈ ਕੇ ਅਗਲੇ ਬੰਨੇ ਸਿੰਘ ਲੜਨ ਵਾਲੇ ਜੋ ਮੇਰੀ ਮੱਤ ਦੇ ਅਨੁਸਾਰ ਤਕਰੀਬਨ

40 ਜਾਂ 50 ਸਿੰਘ ਹੋਣਗੇ, ਬਾਕੀਆਂ ਦਾ ਸਾਰਿਆਂ ਦਾ ਲਿੰਕ ਟੁੱਟ ਚੁੱਕਾ ਸੀ। ਉਹ ਇੰਨੀ ਬਹਾਦਰੀ ਦੇ ਨਾਲ ਕੱਲਾ ਕੱਲਾ ਸਿੰਘ ਲੜਿਆ ਹੈ, ਜਿੰਨਾ ਚਿਰ ਜਾਂ ਤਾਂ ਉਹ ਸ਼ਹੀਦ ਨਹੀਂ ਹੋ ਗਿਆ ਤੇ ਜਾਂ ਉਸਦੇ ਪਾਸੋਂ ਮਨੀਸ਼ਨ ਨਹੀਂ ਮੁੱਕ ਗਿਆ। ਜਿੰਨਾ ਚਿਰ 10 ਵਜੇ ਰਾਤ ਦੇ ਤੋਂ ਲੈ ਕੇ 4:30 ਵਜੇ ਤੱਕ ਅਸੀਂ ਹਰਿਮੰਦਰ ਸਾਹਿਬ ਦੇ ਉੱਤੇ ਰਹੇ ਹਾਂ, 4:30 ਵਜੇ ਮਹਾਰਾਜ ਦੀ ਸਵਾਰੀ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਥੱਲੇ ਉਤਰ ਆਏ, ਆਣ ਕੇ ਪ੍ਰਕਾਸ਼ ਕੀਤਾ, ਹੁਕਮਨਾਮਾ ਹੋਇਆ, ਆਸਾ ਦੀ ਵਾਰ ਦਾ ਕੀਰਤਨ ਪ੍ਰਾਰੰਭ ਹੋ ਗਿਆ। ਆਸਾ ਦੀ ਵਾਰ ਦਾ ਕੀਰਤਨ ਕਰਨ ਵਾਲੇ ਰਾਗੀ ਸਿੰਘ ਵੀ ਉਸ ਦਿਨ ਦਰਬਾਰ ਸਾਹਿਬ ਜੀ ਦੇ ਨਹੀਂ ਸਨ, ਕਿਉਂਕਿ ਡਿਊਟੀ ਕਰਕੇ ਚਲੇ ਗਏ। ਭਾਈ ਅਮਰੀਕ ਸਿੰਘ ਹੋਣੀ ਜੋ ਸਾਰੇ ਹੀ ਰਾਗੀ ਜਥਾ ਬਾਹਰ ਦਰਸ਼ਨ ਡੇੜੀ ਤੋਂ ਸ਼ਹੀਦ ਹੋ ਗਿਆ ਸੀ, ਤਾਂ ਅੰਦਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜਥੇ ਦੇ ਸਿੰਘ ਸਨ ਜਿਨ੍ਹਾਂ ਨੇ ਉਸ ਦਿਨ ਆਸਾ ਦੀ ਵਾਰ ਲਾਈ ਹੈ। ਉਨ੍ਹਾਂ ਸਿੰਘਾਂ ਦੇ ਵਿੱਚੋਂ ਹੀ ਭਾਈ ਅਵਤਾਰ ਸਿੰਘ ਜੀ ਜੋ ਪਾਰੋਵਾਲ ਨਗਰ ਦੇ ਰਹਿਣ ਵਾਲਾ ਸੀ, ਇਹ ਅੰਦਰੇ ਹਰਿਮੰਦਰ ਸਾਹਿਬ ਦੇ ਸ਼ਹੀਦ ਹੋਇਆ ਹੈ। ਇਸ ਨੂੰ ਦਰਵਾਜ਼ਾ ਪਾਰ ਕੇ ਆਣ ਕੇ ਗੋਲੀ ਵੱਜੀ, 4 ਦੱਖਣ ਦੀ ਬਾਈ ਦੇ ਦਰਵਾਜ਼ੇ ਵੱਲੋਂ ਗੋਲੀਆਂ ਦਰਵਾਜ਼ੇ ਵਿੱਚ ਦੀ ਹੇਠਲੇ ਦੇ ਲੰਘਦੀਆਂ ਹੋਈਆਂ, 1 ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਗੋਲੀ ਲੱਗੀ, ਜਿਹੜੀ ਗੋਲੀ ਅਜੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਵਿੱਚ ਮੌਜੂਦ ਹੈ। ਭਾਵ ਉਹ ਬੀੜ ਜਿਹੜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੋਂ ਲੈ ਕੇ ਪ੍ਰਾਤਨ ਬੀੜ ਦਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਹੋਇਆ ਹੋਇਆ ਸੀ। ਇਹ ਰਾਤ ਸਾਰੀ ਲੰਘ ਗਈ, ਅਗਲਾ ਦਿਨ ਵੀ ਸਾਰਾ ਲੰਘ ਗਿਆ। ਕਰੀਬਨ ਇਨ੍ਹਾਂ 4 ਵਜੇ ਦੇ ਟਾਈਮ ਤੋਂ ਥੋੜਾ ਸਮਾਂ ਪਹਿਲਾਂ ਜਿਹੜਾ ਬਹੁਤ ਜ਼ਹਿਰੀਲਾ ਗੈਸ ਸੀ ਉਹ ਸੁੱਟ ਕੇ ਉਹਦੀ ਮਦਦ ਨਾਲ ਸ੍ਰੀ ਅਕਾਲ ਤਖ਼ਤ ਤੇ ਕਬਜ਼ਾ ਕੀਤਾ, ਕਿਉਂਕਿ ਹੋ ਸਕਦਾ ਜੇ ਗੈਸ ਨਾ ਉਸ ਵੇਲੇ ਵਰਤਦੇ ਤੇ ਅਜੇ ਵੀ ਸਿੰਘ ਇਨ੍ਹਾਂ ਨੂੰ ਕਬਜ਼ਾ ਇਹ ਵੀ ਸਾਰਾ ਦਿਨ ਤੇ ਰਾਤ ਨਿਗਾ ਦਿੰਦੇ ਨਾ ਦਿੰਦੇ। ਭਾਵ ਇੰਨਾ ਜ਼ਬਰਦਸਤ ਉਨ੍ਹਾਂ ਨੇ ਯਾਨਾ ਹੂਲ ਕੇ ਇਨ੍ਹਾਂ ਦਾ ਮੁਕਾਬਲਾ ਕੀਤਾ ਹੈ। ਤਾਂ ਇਹ ਸਮਾਂ ਲੰਘ ਗਿਆ, 4 ਵਜੇ ਦਾ ਟਾਈਮ ਹੋਇਆ, 4 ਵਜੇ ਦੇ ਲਗਭਗ ਇਨ੍ਹਾਂ ਨੇ ਸਾਰੇ ਅਸਥਾਨਾਂ ਉੱਤੇ ਕਬਜ਼ਾ ਕਰ ਲਿਆ ਸੀ। 4:30 ਵਜੇ ਨੂੰ ਬਰਾੜ ਜਿਹੜਾ ਇੱਥੋਂ ਦੀ ਕਮਾਂਡ ਕਰ ਰਿਹਾ ਸੀ ਦੱਖਣ ਦੀ ਬਾਈ ਵਾਲੀ ਦਰਸ਼ਨੀ ਡੇੜੀ ਉੱਤੇ ਸਪੀਕਰ ਲਾ ਕੇ ਬੋਲਿਆ ਕਿ ਜਿਹੜਾ ਕੋਈ ਕਿਤੇ ਬਚਿਆ ਹੋਇਆ ਮਨੁੱਖ ਉਹੀ ਬਚਿਆ ਰਹਿ ਗਿਆ ਜਾਂ ਬੱਚਾ ਜਾਂ ਬੀਬੀ ਜਿਹੜਾ ਇਨ੍ਹਾਂ ਦੀ ਨਿਗਾਹ ਦੇ ਸਾਹਮਣੇ ਨਹੀਂ ਆਇਆ ਉਸ ਵੇਲੇ, ਨਾ ਇਨ੍ਹਾਂ ਬੱਚਾ ਨਾ ਕੋਈ ਬਜ਼ੁਰਗ ਨਾ ਕੋਈ ਬੀਬੀ, ਕੋਈ ਉਸ ਵੇਲੇ ਬੰਦਾ ਛੱਡਿਆ ਹੀ ਨਹੀਂ ਜਿਹੜਾ ਇਨ੍ਹਾਂ ਨੂੰ ਦਿਸ ਪਿਆ ਹੈ, ਕੋਈ ਬੱਚਿਆ ਜਿਹੜਾ ਕਿਤੇ ਲੁਕ ਛਿਪ ਕੇ ਬੈਠਾ ਰਿਹਾ ਇਨ੍ਹਾਂ ਨੂੰ ਦਿਖਾਈ ਆਇਆ ਹੀ ਨਹੀਂ ਹੈ। ਉਸ ਵੇਲੇ ਜਦੋਂ ਬੋਲਿਆ ਬਰਾੜ, ਸਾਡੇ ਨਾਲ 22 ਸਿੰਘ ਸਨ, ਇਹ ਸਾਰੇ ਹੀ ਹੱਥ ਖੜੇ ਕਰਕੇ ਦਰਬਾਰ ਸਾਹਿਬ ਜੀ ਤੋਂ ਬਾਹਰ ਨਿਕਲੇ। ਨਿਕਲਣ ਦੇ ਸਮੇਂ ਇਨ੍ਹਾਂ ਸਿੰਘਾਂ ਨੂੰ ਅਸੀਂ ਸੁਨੇਹਾ ਦਿੱਤਾ ਦੋਵਾਂ ਨੇ, ਮੈਂ ਤਾਂ ਗਿਆਨੀ ਮੋਹਨ ਸਿੰਘ ਜੀ ਨੇ, ਭਾਈ ਤੁਸੀਂ ਉਸ ਅਫਸਰ ਨੂੰ ਕਹਿ ਦੇਣਾ ਹਰਿਮੰਦਰ ਸਾਹਿਬ ਵਿੱਚ 2 ਸਿੰਘ ਸਾਹਿਬ ਬੈਠੇ ਹੋਏ ਹਨ, ਜੇ ਤੁਹਾਨੂੰ ਉਨ੍ਹਾਂ ਬਾਰੇ ਵੀ ਲੋੜ ਹੋਵੇ ਤਾਂ ਆਪਣੇ ਬੰਦੇ ਭੇਜ ਕੇ ਤੁਸੀਂ ਮੰਗਾ ਸਕਦੇ ਹੋ। ਜਦੋਂ ਜਾ ਕੇ ਬਰਾੜ ਨੂੰ ਸਿੰਘਾਂ ਨੇ ਇਹ ਗੱਲ ਕਹੀ ਪਰ ਉਹ ਮੰਨਣ ਵਾਸਤੇ ਗੱਲ ਨੂੰ ਤਿਆਰ ਨਾ ਹੋਇਆ। ਉਸ ਨੇ 3 ਵਾਰਾਂ ਫੇਰ ਸਪੀਕਰ ਵਿੱਚ ਇਹ ਗੱਲ ਕਹੀ ਕਿ ਸਿੰਘ ਸਾਹਿਬ ਹੱਥ ਖੜੇ ਕਰਕੇ ਬਾਹਰ ਨਿਕਲ ਆਉਣ। ਅਸੀਂ ਵਿਚਾਰ ਦੋਵਾਂ ਨੇ ਇਹ ਬਣਾ ਲਈ ਸੀ ਕਿ ਜੇ ਹੱਥ ਖੜੇ ਕਰਕੇ ਸਾਨੂੰ ਜਾਂਦਿਆਂ ਹੋਇਆਂ ਨੂੰ ਗੋਲੀ ਮਾਰ ਦਿੱਤੀ ਤਾਂ ਫਿਰ ਸਾਡੇ ਪੱਲੇ ਕੀ ਹੈ, ਇਸ ਕਰਕੇ ਜੇ ਹਰਿਮੰਦਰ ਸਾਹਿਬ ਵਿੱਚ ਸਾਨੂੰ ਸ਼ਹੀਦ ਕਰ ਦੇਣਗੇ ਤਾਂ ਅਸੀਂ ਕਿਸੇ ਲੇਖੇ ਵਿੱਚ ਲੱਗ ਜਾਵਾਂਗੇ, ਅਸੀਂ ਹੱਥ ਖੜੇ ਕਰਕੇ ਨਹੀਂ ਜਾਣਾ, ਤਾਂ ਅਸੀਂ ਹੱਥ ਖੜੇ ਕਰਕੇ ਬਾਹਰ ਨਹੀਂ ਨਿਕਲੇ। ਤਕਰੀਬਨ 4:30 ਤੋਂ ਲੈ ਕੇ 7:30 ਵਜੇ ਤੱਕ ਅਸੀਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੈਠੇ ਰਹੇ ਹਾਂ। 7:30 ਵਜੇ ਇਨ੍ਹਾਂ ਨੇ 2 ਆਦਮੀ ਮਿਲਟਰੀ ਦੇ, 1 ਦਰਬਾਰ ਸਾਹਿਬ ਦਾ ਸੇਵਾਦਾਰ ਭੇਜਿਆ ਸਾਨੂੰ ਸੱਦਣ ਵਾਸਤੇ। ਜਿਸ ਵੇਲੇ ਉਸ ਦੇ ਨਾਲ ਅਸੀਂ ਬਾਹਰ ਨਿਕਲੇ ਹਾਂ ਉਸ ਵੇਲੇ ਤੱਕ ਅਜੇ ਉਹ ਸਿੰਘ ਜਿੰਦਾ ਸੀ, ਸਾਡੇ ਆਉਣ ਤੋਂ ਬਾਅਦ ਉਸ ਨੇ ਚੜ੍ਹਾਈ ਕੀਤੀ ਹੈ। ਪਾਣੀ ਪਿਆਲ ਕੇ ਅਸੀਂ ਉਸ ਨੂੰ ਤੁਰੇ ਹਾਂ, ਉਸ ਨੇ ਕਿਹਾ ਕਿ ਕੋਈ ਮੇਰੇ ਵਾਸਤੇ ਚਾਰਾ। ਅਸੀਂ ਆਖਿਆ ਤੁਰਨ ਸਮੇਂ ਕਿ ਜੇ ਅਸੀਂ ਜੀਂਦੇ ਰਹੇ ਤਾਂ ਤੇਰੇ ਵਾਸਤੇ ਅਸੀਂ ਜ਼ਰੂਰ ਯਤਨ ਕਰਾਂਗੇ। ਅਸੀਂ ਜਦੋਂ ਬਾਹਰ ਨਿਕਲੇ ਹਰਿਮੰਦਰ ਸਾਹਿਬ ਤੋਂ ਤਾਂ ਬਰਾੜ ਨੇ ਉਸ ਵੇਲੇ ਸਪੀਕਰ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ
کہ کوئی انہاں تے گولی نہیں چلائے گا، کوئی انہاں نوں گولی نہیں مارنی کرے گا۔ اسی ستے سد تر کے باہر آئے، جدوں درشی گڑی تو باہر نکلے تاں اکال تخت دی عمارت ٹہ ٹہ کے اے سارے چونک دے وچ کھلری ہوئی سی۔ ایتھے لوتھاں ہی لوتھاں سن، کوئی مودا کوئی سدھا سنگھ پیا ہویا سی، انہاں دے کول دی ہندے ہوئے اسی جدوں ایتھے کول آئے براڑ دے نے آؤدیا سار سانوں ست سری اکال بلائی ہے، تاں کیا میں وی سکھ ہاں، تاں تسی ہن کی کرنا چاہندے ہو؟ اسی آکھیا بھائی سانو باہر کڈ دیو، لما سما ہو گیا، پیشاب کرن واسطے کوئی جگہ نہیں، پیشاب نہیں اسی کر سکے، پانی پین نو نہیں ملیا سانو، بہت زیادہ تنگی ہے، دو سنگھ سال ساڈے باہر ہور ہن، اسی انہاں نو بھیج دینے ہاں، پر وہ نہیں منیا۔ اس ویلے کہن لگا تسی باہر نہیں جا سکدے۔ اسی آکھیا سانو پھر پیشاب کر لین دتا جائے، پیشاب کر کے ہاتھ منہ دھوتا، تقریباً اس ویلے اٹھ دا ٹائم ہو گیا ہوے گا۔ اس ویلے تک انہاں نوں سنتاں دے بارے کوئی پتا نہیں سی، جدوں اسی مڑے ادوں سانو کیا پہ سانو سنتاں بارے دسو کتھے ہن، اسی انہاں نوں کچھ نہیں کہندے، مار دے نہیں، اسی انہاں نوں کیا کہ بھائی اسی تاں اندر سی، سانو سنتاں بارے کوئی پتا نہیں، ਤੁਹਾਨੂੰ ਪਤਾ ਹੋਵੇਗਾ ਤੁਸੀਂ ਮਾਰ ਦਿੱਤੇ ਜਾਂ ਛੱਡ ਦਿੱਤੇ ਹਨ। ਫਿਰ ਸਾਨੂੰ ਕਹਿਣ ਲੱਗੇ, ਹਰਿਮੰਦਰ ਸਾਹਿਬ ਜੀ ਦੇ ਉੱਤੇ ਮਸ਼ੀਨ ਗੰਨਾਂ ਫਿੱਟ ਕੀਤੀਆਂ ਹੋਈਆਂ ਸਨ। ਅਸੀਂ ਉਹਨਾਂ ਨੂੰ ਆਖਿਆ ਕਿ ਉਹਨਾਂ ਦਾ ਸਿੰਘ ਇੱਕ ਵੀ ਲੜਨ ਵਾਲਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਹੀਂ ਆਇਆ ਤੇ ਨਾ ਇੱਕ ਵੀ ਗੋਲੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚੋਂ ਬਾਹਰ ਚੱਲੀ ਹੈ। ਉਹ ਕਹਿਣ ਲੱਗੇ, ਅਸੀਂ ਮੰਨਣ ਵਾਸਤੇ ਤਿਆਰ ਨਹੀਂ, ਸਾਡੇ ਬਹੁਤ ਬੰਦੇ ਮਾਰੇ ਗਏ ਹਨ, ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਹੁਤ ਗੋਲੀ ਆਉਂਦੀ ਰਹੀ ਹੈ, ਅਸਾਂ ਤਲਾਸੀ ਲੈਣੀ ਹੈ। ਅਸੀਂ ਕਿਹਾ ਤੁਸੀਂ ਭਾਈ ਤਲਾਸੀ ਲੈ ਲਓ। ਚਾਰ ਪੰਜ ਆਦਮੀ ਸਾਡੇ ਨਾਲ ਤਲਾਸੀ ਲੈਣ ਵਾਸਤੇ ਤੋਰੇ, ਜਿਨ੍ਹਾਂ ਦੇ ਵਿੱਚ ਇੱਕ ਸਿੱਖ ਸੀ, ਕੋਈ ਅਫਸਰ ਤੇ ਦੋ ਚਾਰ ਦੂਸਰੇ ਸਨ। ਜਦੋਂ ਅਸੀਂ ਅੱਗੇ ਲੱਗ ਕੇ ਤੁਰੇ ਤਾਂ ਸਾਨੂੰ ਉਹ ਸਿੱਖ ਕਹਿਣ ਲੱਗਾ, ਪਤਾ ਨਹੀਂ ਕਿਹੜੀ ਮਤ ਦਾ ਬੰਦਾ ਸੀ, ਉਹ ਕਿਹਾ ਕਿ ਤੁਸੀਂ ਅੱਗੇ ਲੱਗੋ, ਅਸੀਂ ਤੁਹਾਡੇ ਮਗਰ ਲੱਗਾਂਗੇ, ਅਸੀਂ ਆਪਣੇ ਜਵਾਨ ਮਰਵਾਉਣੇ ਨਹੀਂ, ਜੇ ਅੱਗਿਓਂ ਗੋਲੀ ਆਈ ਤਾਂ ਅਸੀਂ ਪਹਿਲਾਂ ਤੁਹਾਨੂੰ ਗੋਲੀ ਮਾਰਨੀ ਹੈ। ਅਸੀਂ ਆਖਿਆ ਜੀ ਸਦਕੇ ਸਾਨੂੰ ਗੋਲੀ ਮਾਰਿਓ ਤੁਸੀਂ, ਅੱਗੇ ਕੋਈ ਗੋਲੀ ਚਲਾਉਣ ਵਾਲਾ ਹੈ ਹੀ ਨਹੀਂ। ਜਾ ਕੇ ਤਲਾਸੀ ਲਈ, ਕੱਲਾ ਕੱਲਾ ਚੁੱਕ ਕੇ ਗਲੀਚਾ ਉਹਨਾਂ ਨੇ ਵੇਖਿਆ ਹੈ, ਕੋਈ ਵੀ ਕਿਤਿਓਂ ਗੋਲੀ ਚੱਲਣ ਦਾ ਉਹਨਾਂ ਨੂੰ ਸਬੂਤ ਨਹੀਂ ਮਿਲਿਆ। ਮੈਂ ਉਸ ਅਫਸਰ ਨੂੰ ਕਿਹਾ, ਤੂੰ ਮਿਲਟਰੀ ਦਾ ਅਫਸਰ ਹੈ ਤੇ ਤੂੰ ਬਾਈ ਕਹਿੰਦਾ ਸੀ ਮਸ਼ੀਨ ਗੰਨਾਂ ਫਿੱਟ, ਜਿੱਥੇ ਇੱਕ ਮਸ਼ੀਨ ਗੰਨ ਵੀ ਚੱਲਦੀ ਹੋਵੇ ਤੇ ਖੋਖਿਆਂ ਦਾ ਢੇਰ ਲੱਗਾ ਹੋਣਾ ਸੀ, ਤਾਂ ਇੱਥੇ ਇੱਕ ਵੀ ਤੈਨੂੰ ਖੋਖਾ ਨਹੀਂ ਮਿਲਿਆ, ਤਾਂ ਦੱਸ ਇੱਥੋਂ ਗੋਲੀ ਚੱਲੀ ਕੋਈ? ਫਿਰ ਉਸ ਨੂੰ ਜਵਾਬ ਕੋਈ ਨਹੀਂ ਆਇਆ, ਕਹਿਣ ਲੱਗਾ ਨਹੀਂ ਗੋਲੀ ਚੱਲੀ ਕੋਈ ਵੀ ਇੱਥੋਂ। ਤਾਂ ਫਿਰ ਉਹ ਸਿੰਘ ਕੋਲ ਆਏ, ਤਾਂ ਜਦੋਂ ਅਸੀਂ ਉਸ ਸਿੰਘ ਦੇ ਪਾਸ ਆਏ ਤਾਂ ਸਿੰਘ ਇੰਨੇ ਚਿਰ ਨੂੰ ਸ਼ਹੀਦ ਹੋ ਚੁੱਕਾ ਸੀ। ਤਾਂ ਉਸ ਦਾ ਸਰੀਰ ਬਾਹਰ ਕੱਢਣ ਵਾਸਤੇ ਤਿਆਰੀ ਕੀਤੀ ਤਾਂ ਇੱਕ ਚਾਦਰ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚੋਂ ਦਿੱਤੀ, ਜਿਸ ਦੇ ਵਿੱਚ ਪਾ ਕੇ ਉਸ ਗੁਰਮੁਖ ਪਿਆਰੇ ਦਾ ਸਰੀਰ ਜਿੱਥੇ ਬਾਕੀ ਸ਼ਹੀਦ ਸਿੰਘ ਸਨ ਉੱਥੇ ਲਿਆਣ ਕੇ ਰੱਖ ਦਿੱਤਾ। ਇਹ ਸਮਾਂ ਸਾਰਾ ਬਤੀਤ ਹੋ ਗਿਆ, ਇਹ ਰਾਤ ਲੰਘ ਗਈ, ਸ਼ਹੀਦ ਦੀ ਜਿਹੜੀ ਸੀ 7 ਤਰੀਕ ਨੂੰ 7:30 ਵਜੇ ਸਾਨੂੰ ਬਾਹਰ ਕੱਢਿਆ। ਫੇਰ ਤਾਂ 7 ਵਜੇ ਬਾਹਰ ਕੱਢਦਿਆਂ ਸਾਰ ਹੀ ਸਾਨੂੰ ਦੱਸਿਆ ਕਿ ਸੰਤਾਂ ਦਾ ਸਰੀਰ, ਸ਼ਬੇਕ ਸਿੰਘ ਦਾ ਸਰੀਰ ਤੇ ਭਾਈ ਮਰੀਕ ਸਿੰਘ ਦਾ ਸਰੀਰ ਸਾਨੂੰ ਮਿਲ ਗਿਆ ਹੈ। ਮੈਂ ਉਹਨਾਂ ਨੂੰ ਪੁੱਛਿਆ ਕਿ ਸੰਤਾਂ ਦਾ ਸਰੀਰ ਤੁਹਾਨੂੰ ਕਿੱਥੋਂ ਮਿਲਿਆ ਹੈ? ਤਾਂ ਉਸ ਵੇਲੇ ਉਹਨਾਂ ਨੇ, ਉਸ ਅਫਸਰ ਨੇ ਕਿਹਾ, ਸਿੱਖ ਜਿਹੜਾ ਸੀ, ਕਿ ਇਹ ਜਿਹੜੇ ਵੱਡੇ ਨਿਸ਼ਾਨ ਸਾਹਿਬ ਹਨ ਦੋਵੇਂ, ਇਹਨਾਂ ਦੇ ਵਿੱਚੋਂ ਸਾਨੂੰ ਸੰਤਾਂ ਦਾ ਸਰੀਰ ਮਿਲਿਆ ਹੈ ਅਤੇ ਸਵੇਰ ਸਿੰਘ ਜੀ ਤੇ ਮਰੀਕ ਸਿੰਘ ਦਾ ਸਰੀਰ ਜਿਹੜਾ ਇਹਨਾਂ ਨਿਸ਼ਾਨ ਸਾਹਿਬਾਂ ਦੇ ਪਿਛਲੇ ਬੰਨਿਓਂ ਮਿਲਿਆ ਹੈ। ਤਾਂ ਇਹਨਾਂ ਨੇ ਜਿਹੜੀ ਖਬਰ ਦਿੱਤੀ ਹੈ ਉਹ ਮੁੜ ਕੇ ਦਿੱਤੀ ਕਿ ਸੰਤਾਂ ਦਾ ਸਰੀਰ ਤਹਿਖਾਨੇ ਵਿੱਚੋਂ ਮਿਲਿਆ ਹੈ, ਸਾਨੂੰ ਸਰੀਰ ਨਹੀਂ ਵਿਖਾਲਿਆ ਸੰਤਾਂ ਦਾ, ਤਾਂ ਹੋਰ ਕਿਸੇ ਬੰਦੇ ਨੂੰ ਨਹੀਂ ਵਿਖਾਲਿਆ। 7:30 ਵਜੇ ਅਸੀਂ ਘਰ ਚਲੇ ਗਏ ਆਪਣੇ ਮਿਲਟਰੀ ਦੇ ਰਾਹੀਂ, ਤਾਂ ਇਹਨਾਂ ਸਿੰਘ ਸਾਹਿਬ ਵੱਡਿਆਂ ਨੂੰ ਲਿਆਂਦਾ ਗਿਆ। ਇਹ ਜਦੋਂ ਆਏ ਹਨ ਇਹਨਾਂ ਨੂੰ ਵੀ ਉਹਨਾਂ ਨੇ ਦੱਸਿਆ, ਇਹਨਾਂ ਨੇ ਕਿਹਾ ਕਿ ਸਾਨੂੰ ਸੰਤਾਂ ਦਾ ਸਰੀਰ ਵਿਖਾਲ ਦਿਓ। ਉਹਨਾਂ ਨੇ ਸਰੀਰ ਸੰਤਾਂ ਦਾ ਇਹਨਾਂ ਨੂੰ ਵੀ ਨਹੀਂ ਵਿਖਾਲਿਆ। ਇਸ ਕਰਕੇ ਇਹਦੇ ਵਿੱਚ ਭੇਦ ਹੈ, ਜੇ ਅਸਲੀਅਤ ਵਿੱਚ ਸੰਤ ਵਿੱਚ ਸੰਤਾਂ ਦਾ ਸਰੀਰ ਉਹਨਾਂ ਨੂੰ ਮਿਲ ਜਾਂਦਾ,
ਸਹੀ ਹੁੰਦਾ ਕਿ ਸੰਤਾਂ ਦਾ ਸਰੀਰ ਹੈ ਤਾਂ ਉਹ ਜ਼ਰੂਰ ਸਾਡੇ ਪਾਸੋਂ ਤਸੱਲੀ ਕਰਾਉਂਦੇ ਜਾਂ ਹੋਰ ਮੁਖੀਆਂ ਪਾਸੋਂ ਸਿੰਘ ਸਾਹਿਬ ਦੇ ਕਹਿਣ ਤੇ ਵੀ ਇਹਨਾਂ ਨੂੰ ਸਰੀਰ ਨਹੀਂ ਵਿਖਾ ਲਿਆ ਗਿਆ। ਤਿੰਨ ਵਾਰਾਂ ਇਹਨਾਂ ਨੇ ਕਿਹਾ ਤਾਂ ਇਹ ਅੱਗੋਂ ਉੱਤਰ ਦਿੱਤਾ ਕਿ ਜੇ ਉਸ ਬੰਨੇ ਗਏ ਜਿੱਥੇ ਸਰੀਰ ਰੱਖਿਆ ਤੁਹਾਨੂੰ ਗੋਲੀ ਮਾਰ ਦਿੱਤੀ ਜਾਏਗੀ, ਉਹ ਗੋਲੀ ਮਾਰ ਦੇਣਗੇ, ਭਾਵ ਨਹੀਂ ਵਿਖਾ ਲਿਆ ਗਿਆ। ਇਸ ਕਰਕੇ ਜੇ ਸੰਤਾਂ ਦਾ ਸਰੀਰ ਉਹਨਾਂ ਪਾਸ ਹੁੰਦਾ, ਜਦੋਂ ਸ਼ਸਤਰ ਰੱਖ ਕੇ ਵਿਖਾਲੇ, ਹਥਿਆਰ ਵਿਖਾਲੇ, ਉਹਨਾਂ ਦੇ ਪਾਸ ਰੱਖ ਕੇ ਸਰੀਰ ਵਿਖਾਲਣਾ ਸੀ ਉਹਨਾਂ, ਜਾਂ ਆਮ ਕੋਈ ਮਨੁੱਖ ਮਾਰਿਆ ਜਾਏ ਜਿਹੜਾ ਕੋਈ ਮਾੜੀ ਮੋਟੀ ਗੱਲ ਕਰਨ ਵਾਲਾ, ਤੇ ਉਹਦੇ ਥਾਂ ਥਾਂ ਤੇ ਅਖਬਾਰਾਂ 'ਚ ਜਿਗਰ ਫੋਟੋਆਂ ਲਾ ਦਿੱਤੀਆਂ ਜਾਂਦੀਆਂ ਹਨ ਜਿਹਦੇ ਉੱਤੇ ਅਰਬਾਂ ਰੁਪਈਆ ਸਰਕਾਰ ਨੇ ਖਰਚ ਕੀਤਾ ਹੈ, ਤਾਂ ਇੰਨੇ ਮਨੁੱਖ ਉਹਦੇ ਮਾਰੇ ਗਏ ਹਜ਼ਾਰਾਂ ਦੀ ਗਿਣਤੀ ਵਿੱਚ, ਉਹਨਾਂ ਤੇ ਇੱਕ 100 ਦੱਸਿਆ ਹੈ, 100 ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਮਿਲਟਰੀ ਦੇ ਬੰਦੇ ਵੀ ਮਰੇ ਹਨ। ਤਾਂ ਉਸ ਮਨੁੱਖ ਦੇ ਸਰੀਰ ਨੂੰ ਇਹਨਾਂ ਨੇ ਛੁਪਾਉਣਾ ਨਹੀਂ ਸੀ, ਸਿੱਖ ਕੌਮ ਨੂੰ ਜਲੀਲ ਕਰਨ ਵਾਸਤੇ ਰੋਜ਼ ਟੈਲੀਵਿਜ਼ਨ ਤੋਂ ਥਾਂ ਥਾਂ ਤੋਂ, ਹੋ ਸਕਦਾ ਸੀ ਉਹਨਾਂ ਦੇ ਸਰੀਰ ਨੂੰ ਕੋਈ ਐਸੀ ਦਵਾਈ ਲਾ ਕੇ ਇਹ ਦਿੱਲੀ ਲੈ ਜਾਂਦੇ, ਸਰੀਰ ਕਈ ਚਿਰ ਤੱਕ ਰੱਖਦੇ ਉਹਨਾਂ ਦਾ, ਵਾਸਤ ਵਿੱਚ ਇਹਨਾਂ ਨੂੰ ਉਹਨਾਂ ਦਾ ਸਰੀਰ ਮਿਲਿਆ ਨਹੀਂ ਹੈ ਤੇ ਨਾ ਉਹ ਸ਼ਹੀਦ ਹੋਏ। ਇੱਕ ਹੋਰ ਗੱਲ ਅਨੋਖੀ ਸੁਣਨ ਵਾਲੀ ਹੈ, 2 ਮਿੰਟ ਵਾਸਤੇ ਖਲੋ ਜੋ, ਗੱਲ ਇੱਕ ਸੁਣਨ ਵਾਲੀ ਉਹ ਸੁਣ ਲਓ ਹੋਰ। 7 ਤਰੀਕ ਨੂੰ ਜੇ ਸਵੇਰੇ ਘਰ ਅਸੀਂ ਆ ਚੁੱਕੇ ਸੀ, ਵੱਡੇ ਸਿੰਘ ਸਾਹਿਬ ਜੀ ਉੱਥੇ ਮੌਜੂਦ ਸਨ ਮਿਲਟਰੀ ਵਾਲਿਆਂ ਦੇ ਪਾਸ, 4 ਸਿੰਘ ਜੱਸਾ ਸਿੰਘ ਰਾਮਗੜੀਆ ਦਾ ਜਿਹੜਾ ਬੁੰਗਾ ਹੈ ਇਸ ਦੇ ਥੱਲੇ ਭੂਰਾ ਹੈ, ਇਹ 7 ਤਰੀਕ ਤੱਕ ਅਜੇ ਸਿੰਘ ਉੱਥੇ ਲੜ ਰਹੇ ਸਨ, ਜਿਨ੍ਹਾਂ ਨੇ ਲੜਨ ਦੇ ਸਮੇਂ 3 ਆਦਮੀ ਮਿਲਟਰੀ ਦੇ ਉਸ ਭੂਰੇ ਵਿੱਚ ਗਏ ਸਨ, ਜਿਨ੍ਹਾਂ ਵਿੱਚ ਇੱਕ ਡਾਕਟਰ ਕੈਪਟਨ ਸੀ ਤੇ 2 ਮਿਲਟਰੀ ਦੇ ਹੋਰ ਆਦਮੀ ਸਨ। ਇਹਦੇ ਵਿੱਚ 4 ਸਿੰਘ ਸਨ, ਉਹ 4ੇ ਸਿੰਘ ਉਹਨਾਂ 3 ਮਿਲਟਰੀ ਵਾਲਿਆਂ ਨੂੰ ਖਿੱਚ ਕੇ ਥੱਲੇ ਲੈ ਗਏ। ਜਦੋਂ ਥੱਲੇ ਲੈ ਗਏ ਤਾਂ ਉਹਨਾਂ ਨੇ ਮਾਰ ਦਿੱਤੇ, ਗੱਲ ਸੁਣ ਲਓ, ਤਾਂ ਮਾਰ ਦਿੱਤੇ। ਇਹਨਾਂ ਮਿਲਟਰੀ ਵਾਲਿਆਂ ਦਾ ਵਿਚਾਰ ਇਹ ਸੀ ਕਿ ਹੋਵੇ ਨਾ ਤੇ ਜਿਹੜਾ ਡਾਕਟਰ ਅਫਸਰ ਆ ਉਹ ਬਚ ਜਾਏ ਤੇ ਹਥਿਆਰ ਸੁੱਟ ਕੇ ਬਾਹਰ ਨਿਕਲ ਆਉਣ। ਸਿੰਘ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਸਿੰਘਾਂ ਨੇ ਕਿਹਾ ਕੋਈ ਮੁਖੀ ਆਦਮੀ ਸਾਡਾ ਲਿਆਓ ਜਿਹੜਾ ਸਾਡੇ ਨਾਲ ਆਣ ਕੇ ਗੱਲਬਾਤ ਕਰੇ, ਤਾਂ ਅਸੀਂ ਹਥਿਆਰ ਸੁੱਟ ਕੇ ਬਾਹਰ ਨਿਕਲਾਂਗੇ, ਉਸ ਤਰ੍ਹਾਂ ਅਸੀਂ ਨਹੀਂ ਨਿਕਲ ਸਕਦੇ। ਭਾਵ ਮੇਰਾ ਨਾਂ ਲਿਆ, ਮੈਨੂੰ ਘਰੋਂ ਜਾ ਕੇ ਮਿਲਟਰੀ ਲੈ ਕੇ ਆਈ। ਮੈਂ ਜਿਸ ਵੇਲੇ ਉਹਨਾਂ ਦੇ ਕੋਲ ਆਇਆ, ਸਿੰਘ ਸਾਹਿਬ ਵੀ ਬੈਠੇ ਹੋਏ ਸਨ ਉੱਥੇ ਹੀ, ਅਸਾਂ ਵਿਚਾਰ ਕਰਕੇ ਸਾਨੂੰ ਮੈਨੂੰ ਉਹਨਾਂ ਨੇ ਕਿਹਾ ਤੁਸੀਂ ਉਹਨਾਂ ਨੂੰ ਆਵਾਜ਼ ਮਾਰ ਕੇ ਭੂਰੇ ਦੇ ਵਿੱਚੋਂ ਹਥਿਆਰ ਸਟਵਾ ਕੇ ਬਾਹਰ ਕੱਢ ਲਓ। ਤੁਰੇ ਜਾਂਦਿਆਂ ਹੋਇਆ 2 ਸਿੱਖ ਅਫਸਰ ਸਨ ਛੋਟੇ, ਵੱਡਾ ਅਫਸਰ ਜਿਹੜਾ ਬਗਰੇੜੀਆ ਸੀ ਉਹ ਹਿੰਦੂ ਸੀ। ਮੈਂ ਉਹਨਾਂ ਨਾਲ ਵਿਚਾਰ ਕੀਤੇ ਵੀ ਜੇ ਮੈਂ ਉਹਨਾਂ ਨੂੰ ਹਥਿਆਰ ਸਟਵਾ ਕੇ ਬਾਹਰ ਕੱਢ ਲਵਾਂ ਤਾਂ ਤੁਸੀਂ ਗੋਲੀ ਤਰ੍ਹਾਂ ਮਾਰੋਗੇ। ਉਹ ਕਹਿਣ ਲੱਗੇ ਸਾਡੇ ਵਸ ਤੋਂ ਇਹ ਗੱਲ ਬਾਹਰੀ ਹੈ, ਤੁਹਾਨੂੰ ਇਸ ਆਦਮੀ ਨਾਲ ਗੱਲਬਾਤ ਕਰਨੀ ਪਵੇਗੀ। ਮੈਂ ਬਗਰੇੜੀਆ ਨਾਲ ਗੱਲ ਕੀਤੀ, ਉਹ ਮੈਨੂੰ ਕਹਿਣ ਲੱਗਾ ਕਿ ਇਹਨਾਂ ਨੂੰ ਇੱਥੇ ਨਹੀਂ ਮਾਰਿਆ ਜਾਏਗਾ। ਮੈਂ ਆਖਿਆ ਇੱਥੇ ਨਾ ਮਾਰੋਗੇ, ਉੱਥੇ ਜਾ ਕੇ ਗੋਲੀ ਮਾਰ ਦਿਓਗੇ, ਇਹਦਾ ਪਾਪ ਤਾਂ ਮੇਰੇ ਸਿਰ ਲੱਗੇਗਾ, ਕਿਉਂਕਿ ਮੈਂ ਉਹਨਾਂ ਨੂੰ ਨਿਹੱਥੇ ਕਰਕੇ ਮਰਵਾਇਆ, ਤਾਂ ਜਿਹੜੇ ਸਿੰਘ ਇਹਨਾਂ ਦੇ ਬਚੇ ਹਨ ਉਹ ਸਹਿਤ ਪਰਿਵਾਰ ਮੈਨੂੰ ਨਹੀਂ ਛੱਡਣਗੇ ਕਿ ਉਹਨਾਂ ਨੇ ਸਾਡੇ ਸਿੰਘ ਜਿਹੜੇ ਨਿਹੱਥੇ ਕਰਾ ਕੇ ਮਰਵਾਏ ਹਨ। ਤੁਸੀਂ ਇਹ ਨਾ ਕਰੋ, ਇਹਨਾਂ ਨੂੰ ਗੋਲੀ ਨਾ ਮਾਰੋ, ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਏ। ਫਿਰ ਉਸਨੇ ਕਿਹਾ ਕਿ ਸਾਡੇ 3 ਆਦਮੀ ਵਿੱਚ ਗਏ ਸਨ, ਸਾਨੂੰ ਪਤਾ ਲੈ ਦਿਓ, ਜੇ ਉਹਨਾਂ ਵਿੱਚੋਂ ਜਿਹੜਾ ਅਫਸਰ ਡਾਕਟਰ ਉਹ ਜਿੰਦਾ ਹੋਵੇ ਅਸੀਂ ਇਹਨਾਂ ਨੂੰ ਮਾਫ਼ ਕਰ ਦਿਆਂਗੇ, ਗੋਲੀ ਨਹੀਂ ਮਾਰਾਂਗੇ। ਫਿਰ ਮੈਂ ਉਸ ਸਪੀਕਰ ਦੇ ਵਿੱਚ ਆਵਾਜ਼ ਪਹਿਲਾਂ ਮਾਰੀ ਸੀ, ਭਾਈ ਸਿੰਘੋ, ਚਾਰ ਚੁਫੇਰੇ ਘੇਰਾ ਪੈ ਚੁੱਕਾ ਹੈ, ਸਿੰਘ ਆਪਣੇ ਸ਼ਹੀਦ ਹੋ ਚੁੱਕੇ ਹਨ ਤੇ ਤੁਸੀਂ ਘੇਰੇ ਵਿੱਚ ਹੋ, ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਹੋ। ਉਹਨਾਂ ਨੇ ਕਿਹਾ ਕਿ ਜੋ ਤੁਸੀਂ ਹੁਕਮ ਦਿਓ ਉਹ ਅਸੀਂ ਕਰਨ ਵਾਸਤੇ ਤਿਆਰ ਹਾਂ। ਇਹ ਲਫ਼ਜ਼ ਉਹਨਾਂ ਕਿਹਾ। ਦੂਸਰੀ ਵਾਰਾਂ ਜਦੋਂ ਡਾਕਟਰ ਦੇ ਬਾਰੇ ਮੈਂ ਪੁੱਛਿਆ ਕਿ 3 ਆਰਮੀ ਦੇ ਬੰਦੇ ਤੁਹਾਡੇ ਪਾਸ ਆਏ ਸਨ,
ਭਾਈ ਉਹਨਾਂ ਚੋਂ ਕੋਈ ਜੀਂਦਾ ਹੈ? ਉਹਨਾਂ ਨੇ ਉੱਤਰ ਸਿੰਘ ਇੱਕ ਨੇ ਦਿੱਤਾ, ਦੂਰ ਭੋਰੇ ਵਿੱਚ ਸੀ ਕਿ ਸਾਡੇ ਪਾਸ ਕੋਈ ਜੀਂਦਾ ਬੰਦਾ ਨਹੀਂ ਮਿਲ ਸਕਦਾ। ਤਾਂ ਉਸ ਵੇਲੇ ਉਹ ਰੰਜ ਹੋ ਗਿਆ ਆਦਮੀ ਜਿਹੜਾ ਸੀ ਬਗਰੇੜੀਆ, ਉਹ ਕਹਿਣ ਲੱਗਾ ਬਾਬਾ ਜੀ ਤੁਸੀਂ ਜਾਓ, ਅਸੀਂ ਇਹਨਾਂ ਨੂੰ ਆਪੇ ਹੀ ਕੱਢਾਂਗੇ। ਉਹ ਵੀ ਸਾਰਾ ਦਿਨ ਲੜੇ, ਅਗਲੀ ਰਾਤ ਲੜੇ, ਅਗਲਾ ਦਿਨ ਲੜੇ। ਜਦੋਂ ਗਿਆਨੀ ਜੈਲ ਸਿੰਘ ਆਉਂਦਾ ਆਇਆ, ਉਸ ਵੇਲੇ ਤੱਕ ਉਹ ਸਿੰਘ ਲੜਦੇ। ਹੋਰ ਗੱਲ ਸੁਣਨ ਵਾਲੀ ਛੋਟੀ ਜੀ ਇਹਦੇ ਵਿੱਚ ਮੈਂ ਫਤਿਹ ਬੁਲਾ ਦੇਣੀ ਹੁਣੇ। ਉਹ ਸਿੰਘ ਜਿਹੜੇ ਸਨ ਲੜਦੇ ਰਹੇ, ਜਦੋਂ ਗਿਆਨੀ ਜੈਲ ਸਿੰਘ ਆਇਆ ਹੈ, ਗਿਆਨੀ ਜੈਲ ਸਿੰਘ ਦੇ ਆਉਂਦੇ ਤੱਕ ਲੜਦੇ ਸੀ। ਕਈਆਂ ਦਾ ਵਿਚਾਰ ਇਹ ਹੋਇਆ ਕਿ ਗਿਆਨੀ ਨੂੰ ਉਹਨਾਂ ਨੇ ਗੋਲੀ ਮਾਰੀ ਹੈ, ਪਰ ਨਹੀਂ। ਜੇ ਸਿੰਘਾਂ ਨੂੰ ਪਤਾ, ਉਹਨਾਂ ਨੂੰ ਲੱਗ ਜਾਂਦਾ ਕਿ ਦੁਸ਼ਟ ਆਇਆ ਹੈ, ਤੇ ਹੋ ਸਕਦਾ ਸੀ ਉਹਨਾਂ ਤੇ ਮਰਨਾ ਹੀ ਮਰਨਾ, ਸ਼ਹੀਦ ਹੋਣਾ ਹੀ ਸੀ, ਉਹ ਇਹਨੂੰ ਮਾਰ ਦਿੰਦੇ। ਪਰ ਉਹ ਥੱਲੇ ਭੋਰੇ ਵਿੱਚ ਸਨ, ਉਹਨਾਂ ਨੂੰ ਕੋਈ ਪਤਾ ਇਹਦੇ ਆਉਣ ਦਾ ਨਹੀਂ ਸੀ। ਉਸ ਵੇਲੇ ਇੱਕ ਕਰਨਲ ਮਿਲਟਰੀ ਦਾ ਜੋ ਕਮਾਂਡੋ ਦਾ ਅਫਸਰ ਸੀ, ਉਹਨੂੰ ਮੈਂ ਆਪਣੇ ਅੱਖਾਂ ਨਾਲ ਵੇਖਿਆ। ਉਹਦੇ ਕੋਲ ਗੰਨ ਸੀ, ਜਿਸ ਗੰਨ ਦੇ ਉੱਤੇ ਬੈਟਰੀ ਫਿੱਟ ਕੀਤੀ ਹੋਈ ਸੀ, ਹਨੇਰੇ ਦੇ ਵਿੱਚ ਚਾਨਣ ਕਰਕੇ ਗੋਲੀ ਚਲਾਉਣ ਵਾਸਤੇ। ਉਹ ਥੱਲੇ ਉਤਰਿਆ, ਉਹਨਾਂ ਐਲਮਜੀ ਦਾ ਬ੍ਰੈਸਟ ਮਾਰ ਕੇ ਤਾਂ ਆ ਉਹਦਾ ਥਾਂ ਉਡਾ ਦਿੱਤਾ ਸੀ। ਉਹਨੂੰ ਇਹ ਹਸਪਤਾਲ ਲੈ ਗਏ, ਪਤਾ ਨਹੀਂ ਬਚਿਆ ਕਿ ਨਹੀਂ ਬਚਿਆ। ਉਸ ਤੋਂ ਬਾਅਦ ਉਸ ਬੁੰਗੇ ਉੱਤੇ ਦੋ ਤੋਪਾਂ ਦਾ ਫਾਇਰ ਕਰਨਾ ਸ਼ੁਰੂ ਕੀਤਾ। ਪਰਕਰਮਾ ਵਾਲੇ ਬੰਨੇ ਬਹੁਤ ਐਡੇ ਦੇ ਵੱਡੇ ਸਰਾਖ ਪੈ ਚੁੱਕੇ ਸਨ, ਫੇਰ ਵੀ ਉਹਨਾਂ ਸਿੰਘਾਂ ਨੂੰ ਕੁਝ ਨਹੀਂ ਹੋਇਆ। ਫਿਰ ਦੋ ਆਦਮੀ ਅਸੀਂ ਦਰਬਾਰ ਸਾਹਿਬ ਖਲੋਤੇ ਹੋਏ ਵੇਹਦੇ ਸੀ, ਜਿਨ੍ਹਾਂ ਨੂੰ ਗ੍ਰਨੇਡ ਸੁੱਟਣ ਤੇ ਲਾਇਆ ਹੋਇਆ ਸੀ। ਉਹ ਲਗਾਤਾਰ ਰਫਲਾਂ ਦੇ ਨਾਲ ਗ੍ਰਨੇਡ ਸੁੱਟੀ ਜਾਂਦੇ ਸਨ ਉਹਦੇ ਵਿੱਚ। ਫਿਰ ਮਿਲਟਰੀ ਵਾਲਿਆਂ ਸਾਨੂੰ ਦੱਸਿਆ ਹੈ ਕਿ ਉਹਨਾਂ ਗ੍ਰਨੇਡਾਂ ਨਾਲ ਵੀ ਅਸਰ ਨਹੀਂ ਹੋਇਆ। ਉਹ ਤੁਸੀਂ ਭੂਰਾ ਕਿਤੇ ਸਮਾਂ ਆਇਆ ਤੇ ਵੇਖ ਲਿਓ, ਉਹਦੀ ਖੇਤਲੀ ਜਿਹੜੀ ਛੱਤ ਹੈ, ਉਹ ਜਿੱਥੋਂ ਪਾਣੀ ਧਰਤੀ ਵਿੱਚੋਂ ਫੁੱਟਦਾ ਉੱਥੇ ਹੈਗੀ ਉਹ ਛੱਤ, ਇੰਨਾ ਡੂੰਘਾ ਪੂਰਾ ਹੈ। ਤਾਂ ਇਸ ਕਰਕੇ ਉਹਨਾਂ ਦਾ ਬਚਾਅ ਰਿਹਾ। ਤਾਂ ਫੇਰ ਉਹਨਾਂ ਸਿੰਘਾਂ ਨੇ ਫੇਰ ਪਾਣੀ ਉਹ ਸਪੀਕਰਾਂ ਦਾ ਕਰਕੇ ਉਹਦੇ ਉੱਤੇ ਲਾਉਂਦਾ। ਸੁਣ ਲਓ, ਦੋ ਮਿੰਟ ਗੱਲ, ਇੱਕ ਸਿਰਫ ਮਿੰਟ ਦੀ ਗੱਲ ਰਹਿ ਗਈ ਹੈ। ਤਾਂ ਉਹ ਸਿੰਘ ਫੇਰ ਉਹਨਾਂ ਨੇ ਦੱਸਿਆ ਕਿ ਲਾਲ ਮਿਰਚਾਂ ਦੀਆਂ ਪੋਟਲੀਆਂ ਬੰਨ ਕੇ, ਉਹਨਾਂ ਮਿਰਚਾਂ ਨੂੰ ਅੱਗ ਲਾ ਕੇ ਤੇ ਨਾਲ ਮਿਰਚਾਂ ਤੇ ਧੂੰਏ ਵਾਲੇ ਬੰਬ ਸੁੱਟਦੇ ਰਹੇ, ਜਿਨ੍ਹਾਂ ਦੇ ਨਾਲ ਉਹਨਾਂ ਸਿੰਘਾਂ ਦੀਆਂ ਅੱਖਾਂ ਤੇ ਅਸਰ ਹੋਇਆ ਹੈ। ਫਿਰ ਇੱਕ ਸਿੰਘ ਸਿੱਧਾ ਤਾਂ ਨਿਕਲਿਆ, ਉਹ ਉੱਥੇ ਸ਼ਹੀਦ ਹੋਇਆ ਹੈ। ਤਿੰਨ ਕਿਤੇ ਪਾਣੀ ਦੀ ਭਾਲ ਵਿੱਚ ਲੱਭਦੇ ਹੋਏ ਪਾਣੀ ਉਹਨਾਂ ਬਘੋੜਿਆਂ ਸਾਹਮਣੇ ਆ ਗਏ, ਤੇ ਇਸ ਤਰ੍ਹਾਂ ਉਹ 10 ਤਰੀਕ ਦੇ ਲਗਭਗ ਜਾ ਕੇ ਚਾਰ ਸਿੰਘ ਸ਼ਹੀਦ ਹੋਏ ਸਨ। ਇੰਤੀਆਂ ਹੋਰ ਵੀ ਬੇਅੰਤ ਦੱਸਣ ਵਾਲੀਆਂ ਗੱਲਾਂ ਹਨ, ਪਰ ਇੰਨੀਆਂ ਬੇਨਤੀਆਂ ਪ੍ਰਵਾਨ ਕਰ ਲੈਣੀਆਂ। ਤਾਂ ਜੋ ਇਹ ਮੈਂ ਅੱਖੀ ਡਿੱਠਾ ਹਾਲ, ਜੋ ਇਹਨਾਂ ਨੇ ਅਤਿਆਚਾਰ ਕੀਤਾ ਹੈ, ਉਹਦੇ ਬਾਰੇ ਮੈਂ ਆਪ ਜੀ ਨੂੰ ਨਹੀਂ ਦੱਸਿਆ ਕੀ ਕੀਤਾ ਹੈ, ਉਹ ਆਪ ਦੀ ਸਹਿਜੇ ਸਹਿਜੇ ਜਾਣਕਾਰੀ ਤੋਂ ਭਾਵ ਜਾਣੂ ਹੋ ਜਾਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਅਵਗਣ ਬੜੀ ਤਿੱਖੀ ਸੁਰੀ ਮਨੁੱਖ ਦੇ ਦੈਵੀ ਗੁਣਾਂ ਨੂੰ ਕੱਟ ਕੇ ਨਕਾਰਾ ਕਰਕੇ ਸੁੱਟ ਦਿੰਦੇ ਮਨੁੱਖ ਮਨੁੱਖ ਨਾ ਰਹਿ ਕੇ ਪਸ਼ੂ ਹੋ ਜਾਂਦਾ ਔਗਣੇ ਆਰਾ ਮਨੁੱਖ ਪਸ਼ੂ ਗੁਣਵਾਨ ਪ੍ਰਭੂ ਆਪਣੇ ਪਿਆਰਿਆਂ ਦੇ ਹਿਰਦੇ ਚ ਗੁਣ ਵਸਾ ਕੇ ਤੋਰਦਾ ਔਗਣਾਂ ਦੇ ਵਸ ਪੈ ਕੇ ਬੰਦਾ ਥੱਲੇ ਗਿਰ ਜਾਂਦਾ ਆਪਣੀ ਹਸਤੀ ਤੋਂ ਨੀਵਾਂ ਹੋ ਜਾਂਦਾ ਔਗਣ ਮਨੁੱਖ ਦੇ ਗੁਣਾਂ ਨੂੰ ਕੱਟਦੇ ਨੇ ਦੀ ਹਸਤੀ ਨੂੰ ਕੱਟਦੇ ਨੇ ਤੇ ਸਤਿਗੁਰੂ ਔਗਣਾਂ ਨੂੰ ਕੱਟਦੇ ਸਤਿਗੁਰੂ ਦੇ ਨਜ਼ਦੀਕ ਹੋਈਏ ਸਤਿਗੁਰੂ ਦੇ ਚਰਨੀ ਲੱਗੀਏ ਤੇ ਔਗਣ ਕੱਟੇ ਜਾਂਦੇ ਔਗਣ ਕੱਟੇ ਜਾਂਦੇ ਨੇ ਗੁਣ ਨਿਸਰਦੇ ਜਿਸ ਸਤਿਗੁਰੂ ਪਾਸੋਂ ਪ੍ਰਭੂ ਨਾਲ ਜੁੜਨ ਦਾ ਉਪਦੇਸ਼ ਮਿਲਦਾ ਜਿਸ ਸਤਿਗੁਰੂ ਪਾਸੋਂ ਹਿਰਦੇ ਚ ਨਾਮ ਵਸਾਉਣ ਦੀ ਜਾਚ ਆਉਂਦੀ ਜਿਸ ਸਤਿਗੁਰੂ ਨੇ ਆਪਾਂ ਹੁਣੇ ਤੁਕ ਪੜ ਰਹੇ ਸਾਂ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੂਆ ਐਸਾ ਜੀਵਨ ਬਖਸ਼ਿਆ ਹੈ ਜੋ ਟਿਕਿਆ ਰਹਿਣ ਵਾਲਾ ਅਟਲ ਜੀਵਨ ਹੈ ਐਸਾ ਜੀਵਨ ਬਖਸ਼ਿਆ ਹੈ ਜਿਹੜਾ ਮੌਤ ਤੋਂ ਉੱਪਰ ਹੈ ਔਰ ਆਪ ਦੇਖਦੇ ਹੋ ਮੌਤ ਆਉਂਦੀ ਹੈ ਤੇ ਬੰਦੇ ਦੀ ਕਹਾਣੀ ਮੁੱਕ ਜਾਂਦੀ ਮਨੁੱਖੀ ਜੀਵਨ ਦੀ ਕਹਾਣੀ ਮੁੱਕ ਜਾਂਦੀ ਲੇਕਿਨ ਇੱਕ ਗੁਰੂ ਦਾ ਸਿੱਖ ਹੈ ਜਿਹਦੀ ਜ਼ਿੰਦਗੀ ਮੌਤ ਕਬੂਲਣ ਤੋਂ ਬਾਅਦ ਸ਼ੁਰੂ ਹੁੰਦੀ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਔਗਣ ਮਰ ਜਾਂਦੇ ਨਕਾਰਾ ਮਨੁੱਖ ਮਰ ਜਾਂਦਾ ਇੱਕ ਸੱਚੇ ਮਨੁੱਖ ਦਾ ਜਨਮ ਹੁੰਦਾ ਗੁਣਾਂ ਦਾ ਜਨਮ ਹੁੰਦਾ ਦੈਵੀ ਗੁਣਾਂ ਨੂੰ ਲੈ ਕੇ ਮਨੁੱਖ ਉੱਪਰ ਨੂੰ ਉੱਠਦਾ ਗੁਰੂ ਨੂੰ ਪਿਆਰਾ ਲੱਗਦਾ ਗੁਰੂ ਨੂੰ ਭਾਉਂਦਾ ਹੈ ਸੰਸਾਰ ਨੂੰ ਚੰਗਾ ਲੱਗਦਾ ਔਰ ਮੇਰੇ ਸਾਹਿਬ ਨੇ ਐਸੀ ਬਖਸ਼ਿਸ਼ ਕੀਤੀ ਹੈ ਸਾਨੂੰ ਜਿਵੇਂ ਮਹਾਰਾਜ ਨੇ ਪਾਵਨ ਬਾਣੀ ਚ ਕਿਹਾ ਹੈ ਨਾ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਨੋ ਆਪੇ ਤੈਨੂੰ ਪਤਾ ਹੈ ਸਾਡਾ ਕੀ ਹਾਲ ਹੁੰਦਾ ਸੀ ਤੇਰੇ ਚਰਨੀ ਲੱਗਣ ਤੋਂ ਪਹਿਲਾਂ ਸਾਡੀ ਕੀ ਅਵਸਥਾ ਸੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ ਤੇਰੇ ਚਰਨੀ ਲਾ ਕੇ ਅਸੀਂ ਕੀੜੇ ਬਾਦਸ਼ਾਹ ਹੋ ਗਏ ਸਰਦਾਰ ਹੋ ਗਏ ਮਾਣ ਵਾਲੇ ਹੋ ਗਏ ਰੁਲਦੇ ਫਿਰਦੇ ਕੀੜੇ ਸਤਿਕਾਰ ਯੋਗ ਹੋ ਔਰ ਇਹ ਸਤਿਕਾਰ ਇੱਥੇ ਵੀ ਮਿਲਦਾ ਹੈ ਤੇਰੀ ਦਰਗਾਹ ਵਿੱਚ ਵੀ ਮਿਲਦਾ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿੱਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਜ਼ਿੰਦਗੀ ਵਿੱਚੋਂ ਸੰਤਾਪ ਨਿਕਲ ਗਏ ਚੈਨ ਆ ਗਏ ਸੁੱਖ ਆ ਗਿਆ ਜੀਵਨ ਵਿੱਚ ਕਾਇਰ ਹੁੰਦੇ ਸਾਂ ਬਹਾਦਰ ਬਣਾ ਦਿੱਤਾ ਨਫ਼ਰਤ ਨਾਲ ਭਰੇ ਸਾਂ ਪਿਆਰ ਨਾਲ ਭਰ ਦਿੱਤਾ ਆਲਸੀ ਹੁੰਦੇ ਸਾਂ ਉੱਦਮੀ ਬਣਾ ਦਿੱਤਾ ਬੁਰਾ ਚਿਤਵਦੇ ਸਾਂ ਸੇਵਾਦਾਰ ਬਣਾ ਦਿੱਤਾ ਪਰਉਪਕਾਰੀ ਬਣਾ ਦਿੱਤਾ ਔਰ ਜਿਸ ਨੇ ਔਗਣ ਕੱਟ ਕੇ ਗੁਣ ਸਮਝਾ ਕੇ ਸਾਨੂੰ ਇੰਨੇ ਯੋਗ ਕੀਤਾ ਹੈ ਅੰਮ੍ਰਿਤ ਦੀਆਂ ਦਾਤਾਂ ਦੇ ਕੇ ਨਾਮ ਦੀਆਂ ਦਾਤਾਂ ਦੇ ਕੇ ਬਾਣੀ ਦੀ ਸੌਗਾਤ ਬਖਸ਼ ਕੇ ਜੀਵਨ ਦਾ ਸੁਚੱਜ ਬਖਸ਼ਿਆ ਸਾਹਿਬ ਕਹਿੰਦੇ ਨੇ ਜਿਨ ਜਗ ਜੀਵਨ ਉਪਦੇਸ਼ਿਆ ਤਿਸ ਗੁਰ ਕੋ ਹੋ ਸਦਾ ਘੁਮਾਇਆ ਮੈਂ ਵਾਰਨੇ ਜਾਵਾਂ ਉਹ ਸਤਿਗੁਰੂ ਤੋਂ ਤਿਸ ਗੁਰ ਕੋ ਹੋ ਖੰਨੀਏ ਮੈਂ ਟੋਟੇ ਟੋਟੇ ਹੋ ਜਾਵਾਂ ਪਰਿਹਾਰਨੇ ਜਾਵਾਂ ਉਸ ਤੋਂ ਜਿਨ ਮਧ ਸੂਦਨ ਹਰ ਨਾਮ ਸੁਣਾਇਆ ਜਿਸ ਨੇ ਵਾਹਿਗੁਰੂ ਦਾ ਨਾਮ ਮੇਰੇ ਹਿਰਦੇ ਵਿੱਚ ਸੁਣਾ ਕੇ ਵਸਾਇਆ ਤਿਸ ਗੁਰ ਕੋ ਹੋ ਵਾਰਨੇ ਜਿਨ ਹਉਮੈ ਬਿਖ ਸਭ ਰੋਗ ਗਵਾਇਆ ਹਉਮੈ ਵਰਗੇ ਮਹਾਰੋਗ ਮੇਰੇ ਜੀਵਨ ਵਿੱਚੋਂ ਕੱਟੇ ਨੇ ਜਿਸ ਨੇ ਇਸ ਸਤਿਗੁਰ ਕੋ ਵੱਡ ਪੁੰਨ ਹੈ ਉਹਦਾ ਕੋਟ ਆਨ ਕੋਟ ਧੰਨਵਾਦ ਉਹਨੇ ਬੜਾ ਪੁੰਨ ਕੀਤਾ ਮੇਰੇ ਤੇ ਜਿਨ ਅਵਗੁਣ ਕੱਟ ਗੁਣੀ ਸਮਝਾਇਆ ਸਦਾ ਉਹ ਸਤਿਗੁਰੂ ਨੂੰ ਚੇਤੇ ਰੱਖਣਾ ਗੁਰਸਿੱਖ ਦਾ ਫਰਜ਼ ਹੈ ਉਹਦਾ ਪਰਉਪਕਾਰ ਸਾਡੇ ਸਿਰ ਤੇ ਉਹਦੀ ਬਖਸ਼ਿਸ਼ ਸਾਡੇ ਸਿਰ ਤੇ ਕਰਜ਼ਾ ਹੈ ਜਿਸ ਨੇ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ਼ ਗੁਰੂ ਬਹੁ ਸਾਡੇ ਸਾਡੇ ਮੱਥੇ ਤੇ ਆਪਣੇ ਪਿਆਰ ਦਾ ਦਾਗ ਲਾ ਕੇ ਆਪਣੇ ਪਿਆਰ ਦੀ ਨਿਸ਼ਾਨੀ ਲਾ ਕੇ ਆਪਣਾ ਬਣਾ ਕੇ ਆਪਣਾ ਰੂਪ ਦਿੱਤਾ ਹੈ ਆਪਣਾ ਸੁਚੱਜ ਬਖਸ਼ਿਆ ਹੈ ਆਪਣਾ ਪਿਆਰ ਬਖਸ਼ਿਆ ਹੈ
ਅਸੀਂ ਉਹਦਾ ਦੇਣਾ, ਅਸੀਂ ਉਹਦੇ ਕਰਜ਼ੇ ਹੀ ਹਾਂ। ਹਮ ਕਰਜ਼ ਗੁਰੂ ਸਾਹਿਬ,

0: ਅਫਰਾ ਖਾਲਸਾ ਧਰਮ ਨਹੀਂ ਹੈ, ਖਾਲਸਾ ਹੈ ਪੰਥ। ਤੇ ਪੰਥ ਦਾ ਮਤਲਬ ਹੈ ਰਾਹ, ਤੇ ਖਾਲਸ ਦਾ ਮਤਲਬ ਹੈ ਪਵਿੱਤਰ। ਪਵਿੱਤਰ ਰਾਹ ਦੇ ਉੱਪਰ ਚੱਲਣ ਵਾਲਾ ਕੋਈ ਮਹਾਂਪੁਰਖ, ਕੋਈ ਸੰਤ ਜਨ, ਕੋਈ ਜਗਿਆਸੂ, ਜਿਸ ਨੂੰ ਪੂਰੇ ਗੁਰੂ ਦੀ ਕਿਰਪਾ ਦੁਆਰਾ ਇਸ ਰਾਹ ਦੀ ਸੋਝੀ ਹੋ ਜਾਏ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਦੀਆਂ ਕੁਝ ਕੁ ਸ਼ਰਤਾਂ ਦੱਸੀਆਂ, ਨਿਯਮ ਦੱਸੇ ਹਨ। ਵੀ ਗੁਰਸਿੱਖ ਦੀ ਡੈਫੀਨੇਸ਼ਨ ਕੀ ਹੈ, ਉਹ ਲਿਖਦੇ ਨੇ ਵੀ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਵੰਦਾ, ਇਸ਼ਨਾਨ ਕਰਨਾ, ਗੁਰੂ ਕੀ ਬਾਣੀ ਦਾ ਜਾਪ ਕਰਨਾ, ਫਿਰ ਸਤ ਸੰਗਤ ਵਿਚ ਆ ਕੇ ਗੁਰਬਾਣੀ ਦਾ ਕੀਰਤਨ ਸ਼੍ਰਵਣ ਕਰਨਾ, ਸੇਵਾ ਕਰਨੀ, ਗੁਰਸਿੱਖ ਸਾਧ ਸੰਗਤ ਦੀ ਸੇਵਾ ਕਰਨੀ, ਦਸਵੰਧ ਗੁਰੂ ਦੀ ਸਮਰਪਿਤ ਕਰ ਦੇਣਾ ਤੇ ਆਪਾਂ ਵੀ ਗੁਰੂ ਦੀ ਸਮਰਪਿਤ ਕਰ ਦੇਣਾ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜਿਹੜਾ ਜਾਗਤ ਜੋਤ ਨਾਲ ਜੁੜਿਆ ਹੋਇਆ ਹੈ, ਜਾਗਦੀ ਜੋਤ ਨੂੰ ਹਮੇਸ਼ਾ ਜਪੇ, ਚਿਰੰਕਾਲ ਸਦੀਵ ਕਾਲ ਹਿਰਦੇ ਦੇ ਅੰਦਰ ਉਸ ਨੂੰ ਧਾਰਨ ਕਰੇ, ਉਸ ਨੂੰ ਖਾਲਸਾ ਕਿਹਾ ਜਾਂਦਾ। ਉਹ ਖਾਲਸ ਹੋ ਜਾਂਦਾ, ਸ਼ੁੱਧ ਤੇ ਨਿਰੋਲ ਹੋ ਜਾਂਦਾ, ਜਿਹੜਾ ਸੰਸਾਰ ਦੇ ਵਹਿਮਾਂ ਭਰਮਾਂ ਤੋਂ ਦੂਰ ਹੋ ਜਾਂਦਾ। ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨੇ, ਜਿਹੜਾ ਇਹਨਾਂ ਚੀਜ਼ਾਂ ਨੂੰ ਨਾ ਮੰਨਦਾ ਹੋਵੇ, ਜਿਹੜਾ ਤੀਰਥ ਦਾਨ ਦਇਆ ਤਪ ਸੰਜਮ ਇਹਨਾਂ ਨੂੰ ਇੱਕ ਅਕਾਲ ਪੁਰਖ ਤੋਂ ਬਗੈਰ ਨਾ ਮੰਨਦਾ ਹੋਵੇ, ਕਿਉਂਕਿ ਇੱਕ ਅਕਾਲ ਪੁਰਖ ਮਹਾਰਾਜ ਦੇ ਸਿਮਰਨ ਤੋਂ ਬਗੈਰ ਬਾਕੀ ਦੀਆਂ ਚੀਜ਼ਾਂ ਸਾਰੀਆਂ ਅਧੂਰੀਆਂ ਹਨ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਡੈਫੀਨੇਸ਼ਨ ਉਪਮਾ ਕੀਤੀ ਹੈ, ਕਹਿੰਦੇ ਖਾਲਸਾ ਮੇਰਾ ਹੀ ਰੂਪ ਹੈ ਤੇ ਮੈਂ ਇਸ ਦੇ ਅੰਦਰ ਨਿਵਾਸ ਕਰਦਾ ਹਾਂ। ਜਿਹੜਾ ਖਾਲਸ ਸ਼ੁੱਧ ਸਰੂਪ ਨਜ਼ਰ ਆਉਂਦਾ ਹੋਵੇ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਸ ਦੇ ਚਰਨਾਂ ਦੀ ਖਾਕ ਨੂੰ ਲੋੜਦਾ। ਧੰਨ ਗੁਰੂ ਰਾਮਦਾਸ ਮਹਾਰਾਜ ਦਾ ਵੀ ਇਹੀ ਵਾਕ,
1: ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੇ।

حق آگاہ گرو گوبند سنگھ، شاہ شاہ شاہ گرو گوبند سنگھ۔

ਗੁਰੂ ਕੀ ਸੰਗਤ ਅੱਜ ਦਾ ਸ਼ੁਭ ਦਿਨ ਕਾਨਫਰੰਸ ਦੇ ਪਹਿਲੇ ਦਿਨ ਦੀ ਅਰੰਭਤਾ ਔਰ ਬਖਸ਼ਿਸ਼ ਸਤਿਗੁਰੂ ਜੀ ਦੀ। ਇਸ ਵਕਤ ਸਮਾਂ

ਉੱਥੇ ਸਭ ਤੋਂ ਵੱਡਾ ਚਮਤਕਾਰ ਸ਼ਬਦ ਹੈ, ਇਹਦੇ ਵਿੱਚ ਕਲਾ ਹੈ। ਵਾਜੇ ਪੰਜ ਸ਼ਬਦ ਘਰ ਸਵਾਗੇ, ਘਰ ਸਵਾਗੇ ਸ਼ਬਦ ਵਾਜੇ, ਕਲਾ ਜਦ ਗਰਦਾਰਿਆ। ਉਸ ਕਲਾ ਨੂੰ ਹੋਰ ਪ੍ਰਗਟ ਕਰਨ ਵਾਸਤੇ ਸਤਿਗੁਰੂ ਜੀ ਨੇ ਸ਼ਬਦ ਨੂੰ ਰਾਗਾਂ ਵਿੱਚ ਉਚਾਰਨ ਕੀਤਾ ਹੈ। ਮੇਰਾ ਦਿਲ ਕਰਦਾ ਹੈ ਇਸ ਵਕਤ ਸਾਰੇ ਦੁਨੀਆਂ

ਜੀ ਚੰਗੀ ਤਰ੍ਹਾਂ ਸਮਝ ਕੇ ਇਸ ਨੂੰ ਸੁਣੋਗੇ, ਆਪ ਜੀ ਦੇ ਤਨ ਮਨ ਵਿੱਚ ਠੰਡਕ ਪੈਦਾ ਹੋ ਜਾਏਗੀ ਔਰ ਗੁਰੂ ਦੀ ਬਖਸ਼ਿਸ਼ ਔਰ ਸਮੇਂ ਦਾ ਇਹ ਨਿਚੋੜ ਹੋਵੇਗਾ। ਸ਼ਬਦ ਸਾਰੇ ਮਾਈ ਭਾਈ ਬੜੇ ਪਿਆਰ ਨਾਲ ਟਿੱਚ ਕੇ ਸੁਣਾਂਗੇ ਤਾਂ ਇਹਦਾ ਜ਼ਿਆਦਾ ਲਾਭ ਹੋਵੇਗਾ।

کر جی ماں.

पाये मन दूजा खोज असंखा अनक तप।

स्वामी बाबल मेरा कोट ब्रह्मंड को।

pasti anu dikai.

अहमद जाके धर्मशाल कोट महेश

کا رکھا مستقل کر جی.

ਕਾਰਨਾ ਰਾਗ ਤੋਂ ਬਾਅਦ ਕਲਿਆਣ ਰਾਗ ਦਾ ਆਉਣਾ ਸੁਭਾਵਿਕ ਹੈ। ਰਾਗਮਾਲਾ ਵਿੱਚ ਵੀ ਗੌਰਾ ਔ ਕਾਂਦਰਾ ਕਲਿਆਣਾ ਦੀ ਤਰਤੀਬ ਰੱਖੀ ਹੈ। ਕਲਿਆਣ ਖੁਸ਼ੀ ਪੈਦਾ ਕਰਦਾ ਹੈ, ਆਤਮਾ ਆਨੰਦ ਵਿੱਚ ਆਈ ਪ੍ਰਭਾਤ ਦੀ ਲੋਹ ਦੀ ਉਡੀਕ ਕਰਦੀ ਹੈ। ਪ੍ਰਭੂ ਦੀ ਯਾਦ ਨੇ, ਸਿਮਰਨ ਨੇ ਦ੍ਰਿੜ ਕਰਾ ਦਿੱਤਾ ਕਿ ਮਾਇਆ ਦੇ ਸਾਰੇ ਯਤਨ ਕਿਸੇ ਕੰਮ ਨਹੀਂ। ਆਨੰਦ ਵਿੱਚ ਆਈ ਆਤਮਾ ਲਾਲਨ ਕੀ ਸੋਭਾ ਸੁਣ ਸੁਣ ਖੀਵੀ ਹੁੰਦੀ ਹੈ। ਸ਼ਬਦ ਦੇ ਸਿਮਰਨ ਦੀ ਬਰਕਤ ਨਾਲ ਸਦਾ ਸਦ ਜਾਗਤ ਰਹਿੰਦੀ ਹੈ ਆਤਮਾ, ਅਤੇ ਕਲਿਆਣ ਸਾਵਧਾਨ ਮੁਦਰਾ ਵਿੱਚ ਹੀ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਉਚਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਭੇਦ ਅਨੁਸਾਰ ਕਲਿਆਣ ਰਾਗ ਦੇ ਅਧੀਨ ਰਾਗ ਕਲਿਆਣ ਭੁਪਾਲੀ ਵੀ ਆਉਂਦਾ ਹੈ। ਕਲਿਆਣ ਅਤੇ ਕਲਿਆਣ ਭੁਪਾਲੀ ਦੋਨੋਂ ਭਿੰਨ ਅਤੇ ਸੁਤੰਤਰ ਰਾਗ ਹਨ। ਕਲਿਆਣ ਰਾਗ ਵਿੱਚ ਗੁਰੂ ਰਾਮਦਾਸ ਜੀ ਦੇ 6 ਸ਼ਬਦ ਹਨ ਅਤੇ ਕਲਿਆਣ ਭੁਪਾਲੀ ਵਿੱਚ ਕੇਵਲ 1 ਸ਼ਬਦ ਹੈ। ਇਸ ਰਾਗ ਵਿੱਚ ਤੀਬਰ ਮੱਧਮ ਅਤੇ ਬਾਕੀ ਸ਼ੁੱਧ ਸਵਰ ਲੱਗਦੇ ਹਨ। ਇਸ ਦਾ ਬਾਦੀ ਸੁਰ ਗੰਧਾਰ ਅਤੇ ਸਮਾਧੀ ਨਿਸ਼ਾਦ ਹੈ। ਗਾਇਨ ਸਮਾਂ ਹੈ ਰਾਤ ਦਾ ਪ੍ਰਥਮ ਪਹਿਰ। ਰਾਗ ਕਲਿਆਣ ਵਿੱਚ ਸਰਵਣ ਕਰੋ 2 ਸ਼ਬਦਾਂ ਦਾ ਕੀਰਤਨ। ਪਹਿਲਾ ਸ਼ਬਦ ਹੈ ਪ੍ਰਭ ਮੋਹੇ ਕਬ ਗਲ ਲਾਵਹਿ ਗੇ, ਪ੍ਰੋਫੈਸਰ ਕਰਤਾਰ ਸਿੰਘ ਜੀ। ਦੂਜਾ ਸ਼ਬਦ ਗਾਇਨ ਕਰ ਰਹੇ ਹਨ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ। ਸ਼ਬਦ ਹੈ ਗੁਣ ਨਾਦ ਧੁਨ ਆਨੰਦ ਵੇਦ। ਸਰਵਣ ਕਰੋ ਪ੍ਰੋਫੈਸਰ ਕਰਤਾਰ ਸਿੰਘ ਜੀ ਹੋਰਾਂ ਪਾਸੋਂ ਪ੍ਰਭ ਮੋਹੇ ਕਬ ਗਲ ਲਾਵਹਿ ਗੇ।

ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਵਿਚ ਇਕ ਵਾਰੀ ਸਾਰੇ ਆਖੋ ਸਤਨਾਮ। ਅਬ ਚਲ ਨੀਮ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ ਰਾਮ। ਗੁਰੂ ਨਾਨਕ ਦੀਆਂ ਬਖਸ਼ੀਆਂ ਸੰਗਤਾਂ ਦਾ ਪਿਆਰ ਭਰਿਆ ਇਹ ਸਾਰਾ ਅੰਮ੍ਰਿਤਸਰ ਦੀ ਨਗਰੀ ਦੇ ਉੱਤੇ ਇਕੱਠ ਗਾਹਕ ਬਣ ਕੇ ਆਪ ਸਭ ਆਏ ਹੋ। ਗੁਰੂ ਦੀ ਗੋਦ ਚੋਂ ਇਹੋ ਜਿਹਾ ਸੌਦਾ ਖਰੀਦ ਕੇ ਜਾਈਏ ਇਹ ਸੌਦੇ ਨੂੰ ਸਾਡੀਆਂ ਕੁੱਲਾਂ ਤੱਕ ਵਰਤਣ ਤੇ ਲਾਭ ਲੈਣ। ਕਈ ਵਾਰੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਕਹਿੰਦਾ ਆ ਫਲਾਣੀ ਬਾਣੀ ਮੈਨੂੰ ਮੇਰੀ ਦਾਦੀ ਨੇ ਕੰਠ ਕਰਾਈ ਸੀ, ਅੱਜ ਕੁੱਲਾਂ ਉਹ ਖਾ ਰਹੀ ਹੈ, ਲਾਭ ਲੈ ਰਹੀ। ਸਾਰੇ ਭਾਈ ਇੰਜ ਗਾਹਕ ਬਣ ਕੇ ਬੈਠੇ ਹੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਵਿਰਾਜਮਾਨ ਸਾਈਂ ਦੀ ਦੁਕਾਨ ਤੋਂ ਸੌਦਾ ਖਰੀਦ ਕੇ ਜਾਣ। ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਵਾਲ, ਕੈਸੀ ਵਸਤ ਵਿਸਾਹੀਏ ਜੈਸੀ ਨਿਵ ਹੈ ਨਾਲ, ਅੱਗੇ ਸ਼ਵ ਸੁਜਾਣ ਹੈ ਲੈਸੀ ਵਸਤ ਸੰਵਾਲ। ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਵ ਹੈ ਖੇਦ ਸੰਵਾਰੀ, ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ ਪੂਰੇ ਸਤਿਗੁਰੂ ਦੀਆ ਦਿਖਾਏ। ਸਾਚਾ ਧਨ ਗੁਰਮਤੀ ਪਾਇਆ ਕਾਚਾ ਧਨ ਸੋਨੇ ਆਵੇਗਾ, ਕਿਨਹੀ ਬਣਜਿਆ ਕਾਂਸ਼ੀ ਤਾਂਬਾ ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਤ ਹਮਾਰੀ। ਹਰ ਕੇ ਨਾਮ ਕੇ ਵਪਾਰੀ ਹੀਰਾ ਹਾਰ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ। ਉਹ ਸੱਚਾ ਵਪਾਰ ਕਰਨ ਆਏ ਹੋ ਕਰਕੇ ਜਾਣਾ ਖਾਲੀ ਨਾ ਜਾਣਾ। ਪਿਛਲੇ ਵੀਰਵਾਰ ਤੋਂ ਪ੍ਰਕਰਣ ਚੱਲ ਰਿਹਾ ਖਾਲਸਾ ਕਰਨੀ ਦਾ ਨਾਂ ਹੈ, ਖਾਲਸਾ ਗੁਣਾਂ ਦਾ ਨਾਂ ਹੈ। ਇੱਕ ਗੁਣ ਜਿਹਦੀ ਵਿਚਾਰ ਚੱਲ ਰਹੀ ਹੈ ਖਾਲਸਾ ਸੋ ਨਿਰਧਨ ਕੋ ਪਾਲੇ, ਤੇ ਪੰਜ ਤਰ੍ਹਾਂ ਦਾ ਨਿਰਧਨ ਨੂੰ ਪਾਲਣਾ ਹੈ। ਇੱਕ ਤਰ੍ਹਾਂ ਦਾ ਆਪ ਜੀ ਸੁਣ ਚੁੱਕੇ ਹੋ, ਅੱਜ ਦੂਸਰੇ ਤਰ੍ਹਾਂ ਦੀ ਵਾਰੀ ਹੈ। ਕੇਵਲ ਬੋਲ ਕੇ ਲੰਘਦੇ ਹਾਂ, ਪਹਿਲਾਂ ਨਿਰਧਨ ਨੂੰ ਪਾਲਣਾ। ਗੁਰੂ ਕਾ ਸਿੱਖ ਦਸਵੰਧ ਕੱਢੇ, ਗੁਰਦੁਆਰੇ ਲਈ ਵੀ ਦੇਵੇ, ਲੰਗਰਾਂ ਲਈ ਵੀ ਦੇਵੇ, ਕਿਸੇ ਦੀ ਵਿਦਿਆ ਲਈ ਸਾਧਨ ਬਣਨਾ, ਕਿਸੇ ਗੁਰਸਿੱਖ ਆਰਥਿਕ ਪੱਖੋਂ ਡਿੱਗਾ ਉਹਦਾ ਸਾਧਨ ਬਣਨਾ, ਕਿਸੇ ਵਿਧਵਾ ਬੀਬੀ ਦਾ ਕੋਈ ਘਰ ਦਾ ਸਾਧਨ ਕਿਸੇ ਰੂਪ ਚ ਬਣਨਾ, ਇਹ ਵੀ ਨਿਰਧਨ ਨੂੰ ਪਾਲਣਾ। ਦੂਸਰਾ ਨਿਰਧਨ ਨੂੰ ਪਾਲਣਾ ਮਹਾਰਾਜ ਸੇਵਾ ਲੈਣ ਆਓ। ਇੱਕ ਵਾਰੀ ਇਹ ਪੰਕਤੀ ਪੜ੍ਹੀਏ ਪਹਿਲੇ ਸਾਰੇ ਜੀ।

ਇਸ ਵੇਲੇ ਜਿਹੜਾ ਸਮਾਂ ਜਾ ਰਿਹਾ ਨੇ ਆ ਸਭ ਤੋਂ ਜ਼ਰੂਰੀ ਪ੍ਰਚਾਰ ਹੈ। ਹਰ ਬੰਦਾ ਕਹਿੰਦਾ ਇਹ ਜਿਵੇਂ ਮੇਰਾ ਦਿਮਾਗ ਕਰੇ ਇਹ ਉਤਨਾ ਕਿਉਂ ਨਹੀਂ ਚੱਲਦਾ, ਇਹ ਨਹੀਂ ਹੋ ਸਕਦਾ। ਭਾਵੇਂ ਘਰ ਵਾਲਾ ਤੇ ਭਾਵੇਂ ਘਰ ਵਾਲੀ ਹੈ, ਭਾਵੇਂ ਸੱਸ ਹੈ ਤੇ ਭਾਵੇਂ ਨੂੰਹ ਹੈ, ਹੁਣ ਕੋਈ ਤੇਜ ਬੋਲੀਏ ਸੱਸ ਕਹਿ ਲਓ ਨੂੰਹ ਕਹਿ ਲਓ, ਉਹਦਾ ਤੇਜ ਜਵਾਬ ਦੇਤਾ ਅੱਗੋਂ, ਹੁਣ ਤੇਰੀ ਵੀ ਕਲਪਨਾ ਸ਼ੁਰੂ ਉਹਦੀ ਵੀ ਸ਼ੁਰੂ, ਉਹਦੇ ਉਗਣ ਨੂੰ ਅੱਧੇ ਮਿੰਟ ਮਿੰਟ ਲਈ ਜਰ ਲਿਆ ਇਹ ਕੀ ਹੈ। ਤੁਸੀਂ ਕਿਸੇ ਦੀ ਕਮੀ, ਜਿਹੜਾ ਕੋਈ ਗੁਣਾਂ ਵੱਲੋਂ ਗਰੀਬ ਹੈ ਨਿਰਧਨ ਹੈ ਉਹਦੀ ਕਮੀ ਨੂੰ ਤੁਸੀਂ ਬਰਦਾਸ਼ਤ ਕਰ ਲਏ, ਇਹ ਸਭ ਤੋਂ ਵੱਡਾ ਨਿਰਧਨ ਨੂੰ ਪਾਲਣਾ ਹੈ। ਗੁਆਂਢ ਵਿੱਚ ਹੀ ਕੋਈ ਇਹਨਾਂ ਕੁ ਲਫ਼ਜ਼ ਤੇਜ ਬੋਲਦੇ ਅੱਗੋਂ ਠਾ ਜਵਾਬ ਦਿੱਤਾ ਪੈ ਗਈਆਂ ਕੰਧਾਂ ਹੋ ਗਏ ਸ਼ੁਰੂ ਵਿੱਚ ਕਰੇ ਹੋ ਗਏ ਮਨ ਦੇ ਕਲੇਸ਼ ਸ਼ੁਰੂ। ਇੱਥੋਂ ਤੱਕ ਕਿ ਤੁਹਾਨੂੰ ਇੱਥੇ ਤੱਕ ਵੀ ਕਿਹਾ ਜਾਏ ਗੱਲ ਹੈ, ਉਂਝ ਫਲਾਣੀ ਸੋਸਾਇਟੀ ਜਾਂਦੀ ਹੈ, ਉਂਝ ਫਲਾਣੀ ਸਭਾ ਦੀ ਮੈਂਬਰ ਹੈ, ਵੇਖੋ ਇੰਨੀ ਗੱਲ ਵੀ ਨਹੀਂ ਜਰੀ। ਤੇਰੀ ਧਾਰਮਿਕ ਬੋਡੀ ਨੂੰ ਵੀ ਧਾਰਮਿਕ ਸਭਾ ਨੂੰ ਵੀ ਉਂਗਲ, ਇਹਨਾਂ ਉਹਦਾ ਔਗਣ ਅਗਰ ਜਰ ਲਿਆ ਇਹ ਵੀ ਨਿਰਧਨ ਨੂੰ ਪਾਲਣਾ, ਕਲੇਸ਼ ਦਾ ਸਮਾਂ ਲੰਘਾ ਦਿੱਤਾ। ਸਮਾਜਿਕ ਲੈਵਲ ਤੇ ਧਾਰਮਿਕ ਲੈਵਲ ਤੇ ਘਰੇਲੂ ਲੈਵਲ ਤੇ ਜ਼ਰੂਰ ਇਹ ਗੁਣ ਲੈ ਕੇ ਜਾਏ। ਜੇ ਤੁਹਾਡੀ ਸੱਸ ਤੇਜ ਤੇ ਸਮਝ ਲਵੋ ਕਿ ਉਹ ਸਹਿਜ ਸੁਭਾਅ ਵੱਲੋਂ ਗਰੀਬ ਹੈ ਨਿਰਧਨ ਹੈ ਤੇ ਤੁਸੀਂ ਉਹਦਾ ਤੇਜ ਵਚਨ ਜਰ ਕੇ ਇੱਕ ਨਿਰਧਨ ਨੂੰ ਪਾਲ ਰਹੇ ਹੋ। ਗੁਆਂਢੀ ਦਾ ਸੁਭਾਅ ਤੇਜ ਸਮਝ ਲਓ ਉਹ ਸ਼ਾਂਤੀ ਦੇ ਸੁਭਾਅ ਵੱਲੋਂ ਗੁਆਂਢੀ ਮੇਰਾ ਗਰੀਬ ਹੈ, ਉਹ ਅੱਧਾ ਮਿੰਟ ਮਿੰਟ ਜਰ ਕੇ ਉਸ ਸਮੇਂ ਨੂੰ ਲੰਘਾਉਣਾ ਸਬੂਤ ਦੇਣਾ ਸਿੱਖੀ ਕੀ ਹੈ ਇਹ ਵੀ ਨਿਰਧਨ ਨੂੰ ਪਾਲਣਾ। ਅੱਜ ਜਿਨ੍ਹਾਂ ਦਾ ਗੁਰਿਆਈ ਗੁਰਪੁਰਬ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ, ਕਾਂਸ਼ੀ ਦੇ ਵਿੱਚ ਇੱਕ ਜ਼ਿਲ੍ਹਾ ਜੀ ਸਸਰਾਂ, 10-11 ਦਿਨ ਮੇਰੇ ਮਹਾਰਾਜ ਜੀ ਉੱਥੇ ਚਰਨ ਪਾਏ, ਕਿਰਪਾ ਕੀਤੀ, ਇਲਾਕੇ ਨੂੰ ਨਿਹਾਲ ਕੀਤਾ। 12ਵਾਂ ਦਿਨ ਸੀ, 12ਵਾਂ ਦਿਨ ਇਸੇ ਤਰ੍ਹਾਂ ਭਰੀ ਸੰਗਤ ਵਿੱਚ ਉਸ ਇਲਾਕੇ ਦਾ ਮੁਖੀ ਭਾਈ ਫੱਗੂ ਉਹਨੂੰ ਖੜਾ ਕਰ ਦਿੱਤਾ ਸੀ ਕਿ ਭਾਈ ਫੱਗੂ ਸਾਰੀ ਸੰਗਤ ਨੂੰ ਦੱਸ ਤੇਰੀ ਕੀ ਡਿਊਟੀ ਇਲਾਕੇ 'ਚ। ਕਹਿੰਦਾ ਜੀ ਸੰਗਤਾਂ ਕੋਲੋਂ ਕਾਰ ਭੇਟਾ ਇਕੱਠੀ ਕਰਨੀ ਤੇ ਆਪ ਜੀ ਤਾਈਂ ਪਹੁੰਚਾਉਣੀ। ਹੁਣ ਬੜਾ ਭਾਈ ਫੱਗੂ ਖੁਸ਼ ਹੈ ਕਿ ਸਤਿਗੁਰੂ ਸਾਰਿਆਂ ਦੇ ਨਾਲ ਮੇਰੀ ਪਛਾਣ ਕਰਾ ਰਹੇ ਨੇ ਕਿ ਕੱਲ ਨੂੰ ਮੈਂ ਜਾਣਾ ਘਰ ਘਰ ਉਗਰਾਈ ਲੈ ਕਾਰ ਭੇਟਾ ਲੈ। ਪਰ ਜਦੋਂ ਦੂਸਰਾ ਲਫ਼ਜ਼ ਕਿਹਾ ਤੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਤੇਰੀ ਕੀ ਡਿਊਟੀ ਕਾਰ ਭੇਟਾ ਲਿਆਉਣੀ। ਮਹਾਰਾਜ ਕਹਿੰਦੇ ਤੂੰ ਇੱਕ ਘਰ ਦੀ ਕਾਰ ਭੇਟਾ ਸਾਨੂੰ ਭੇਜੀ ਨਹੀਂ। ਆਖੋ ਸਤਨਾਮ। ਇੱਥੇ ਵੀ ਫਿਰ ਗੁਰਮਤ ਕੰਮ ਕਰਦੀ। ਅਣਜਾਣ ਬੰਦਾ ਛਾਤੀ ਤਾਣ ਲੈਂਦਾ ਕਿਉਂਕਿ ਹੁਣੇ ਬਰੀਕੀ ਏ ਕੋਈ ਸਮਝ ਪਾਵੇ, ਕਈਆਂ ਦਾ ਸੱਚ ਹੰਕਾਰ ਹੋ ਜਾਂਦਾ ਜੀ ਬੜੀ ਬਰੀਕ ਏ ਲੂਣੀ ਸਿਲ ਚੱਟਣੀ ਏ, ਤੇਰੇ ਸੱਚ ਚ ਵੀ ਨਿਮਰਤਾ ਹੋ। ਸਾਡੀ ਸੰਗਤ ਦਾ ਇੱਕ ਮੁੰਡਾ ਸੀ, ਉਹਦੀ ਡਿਊਟੀ ਲਾਈ ਸੀ

0: ਕਿਸੇ ਨੂੰ ਵਾਜਾ ਸਿਖਾਉਣ ਦੀ, ਕੁਝ ਬਾਣੀ ਸ਼ੁੱਧ ਕਰਾਉਣ ਦੀ। ਉਹ ਇਸ ਤਰ੍ਹਾਂ ਸਿਖਾਉਣ ਲੱਗ ਪਿਆ ਕਿ ਡੰਡਾ ਰੱਖ ਲਿਆ ਮੇਰਾ ਕੋ ਸਤਨਾਮ ਹੈ ਜੀ, ਡੰਡਾ ਵੀ ਰੱਖ ਲਿਆ ਤੇ ਦਬਕੇ ਵੀ ਦੂਜੀ ਤਰ੍ਹਾਂ ਦੇ ਮਾਰਨੇ ਸ਼ੁਰੂ ਹੋ ਗਏ। ਜਦੋਂ ਉਹਨੂੰ ਬੇਨਤੀ ਕੀਤੀ ਕਹਿਣ ਲੱਗਾ ਜੀ ਸਾਨੂੰ ਵੀ ਇੰਝ ਸਿਖਾਇਆ। ਮੈਂ ਕਿਹਾ ਅਸੀਂ ਸਤਿਕਾਰ ਕਰਦੇ ਹਾਂ ਜਿਹਨੇ ਤੈਨੂੰ ਸਿਖਾਇਆ ਇੰਝ, ਪਰ ਜਿਸ ਸਕੂਲ ਦਾ ਤੂੰ ਵਿਦਿਆਰਥੀ ਬਣ ਗਿਆ ਇਸ ਸਕੂਲ ਵਿੱਚ ਜੇ ਕਿਸੇ ਨੂੰ ਕੁਝ ਸਿਖਾਉਣਾ ਵੀ ਹੈ ਨਾ, ਮਾਸਟਰ ਬਣ ਕੇ ਨਹੀਂ ਸਿਖਾਉਣਾ, ਨਿਮਾਣਾ ਸਿੱਖ ਬਣ ਕੇ ਸਿਖਾਉਣਾ। ਇਹ ਬੜਾ ਅੰਤਰ ਹੈ, ਬਹੁਤ ਅੰਤਰ ਹੈ। ਕਈ ਵਾਰੀ ਸੱਚ ਨੂੰ ਵੀ ਸੇਵਾ ਨੂੰ ਵੀ ਹਉਮੈ ਦੀ ਮੈਲ ਲੱਗ ਜਾਂਦੀ। ਹੁਣ ਤੁਸੀਂ ਕਿਸੇ ਨੂੰ ਵਾਜਾ ਸਿਖਾ ਰਹੇ ਹੋ ਹੈ ਜੀ, ਆ ਜਾਂਦਾ ਬਦੋ ਬਦੀ ਵੀ ਮੈਂ ਸਿਖਾਉਣ ਵਾਲਾ ਸਿੱਖਣ ਵਾਲੇ, ਮੈਂ ਮਾਸਟਰ ਤੇ ਵਿਦਿਆਰਥੀ ਨਹੀਂ। ਇੱਕ ਨਿਮਾਣਾ ਸਿੱਖ ਬਣ ਕੇ ਬਹੁਤ ਅੰਤਰ ਹੈ। ਸ਼ੁਕਰ ਹੈ ਮਹਾਰਾਜ ਮੈਨੂੰ ਇਸ ਯੋਗ ਬਣਾਇਆ ਹੀ, ਤੇਰੀ ਦਿੱਤੀ ਦਾਤ ਮੈਂ ਸਿਖਾ ਰਿਹਾ। ਇੱਕ ਕੁਝ ਮਾਸਟਰ ਬਣ ਕੇ ਸਿਖਾਉਣਾ ਹੈ ਹਉਮੈ, ਇੱਕ ਨਿਮਾਣਾ ਸਿੱਖ ਬਣ ਕੇ ਕਿਸੇ ਨੂੰ ਕੁਝ ਗੁਣ ਦੇਣਾ। ਇਹ ਥਾਂ ਪੈਂਦਾ ਇਹੋ ਜਿਹਾ ਥਾਂ ਪੈਂਦਾ ਪਿਆਰੇ ਉਹ ਕਿ ਇੰਨੀ ਤੇਜ਼ੀ ਨਾਲ ਵਿਆਜ ਵੱਧਦਾ ਸੰਭਾਲਣਾ ਵੀ ਔਖਾ। ਜੁਗਤੀ ਆ ਗਈ, ਜੁਗਤੀ ਆ ਗਈ। ਅੱਜ ਨੀਆਂ ਬੀਬੀਆਂ ਵੀਰ ਕੋਈ ਅੱਗੋਂ ਕਿਸੇ ਨੂੰ ਕੋਈ ਸਿਖਾਉਂਦੇ ਵੀ ਉਹ ਟੀਚਰ ਬਣ ਕੇ ਮਾਸਟਰ ਬਣ ਕੇ ਨਾ ਸਿਖਾਇਓ, ਇਹ ਮੈਂ ਹੈ। ਕਹਿਣ ਨੂੰ ਟੀਚਰ ਕੋਈ ਕਹੇਗਾ ਲਫ਼ਜ਼ਾਂ ਚ, ਮਾਸਟਰ ਕਹੇਗਾ, ਪ੍ਰੋਫੈਸਰ ਕਹੇਗਾ, ਪਰ ਸਿਖਾਉਣ ਵਾਲੇ ਨੂੰ ਜੇ ਗੁਰਮਤ ਦੀ ਕਲਾਸ ਚੜਿਆ, ਸਿੱਖੀ ਦੀ ਕਲਾਸ ਚੜਿਆ, ਤੇ ਨਿਮਾਣਾ ਸਿੱਖ ਬਣ ਕੇ ਸਿਖਾਉਣਾ। ਪਿਆਰ ਨਾਲ ਆਖੋ ਸਤਨਾਮ। ਕਈ ਵਾਰੀ ਸੇਵਾ ਨੂੰ ਵੀ ਮੈਂ ਵੀ ਮੈਲ ਲੱਗ ਜਾਂਦੀ, ਗੱਲ ਤਾਂ ਵੀ ਟਿਕਾਣੀ ਲੱਗ। ਕਈ ਵਾਰੀ ਸੱਚ ਨੂੰ ਵੀ ਹਉਮੈ ਦੀ ਮੈਲ ਲੱਗ ਜਾਂਦੀ, ਮੈਂ ਸੱਚਾ ਬਣਾ ਹਉਮੈ ਲੱਗੀ ਤੇਰੀ ਕਿਰਪਾ ਨਾ ਸੱਚਾ। ਗੁਰੂ ਤੇਗ ਬਹਾਦਰ ਕਹਿੰਦੇ ਭਾਈ ਫੱਗੂ ਇੱਕ ਘਰ ਦੀ ਸੇਵਾ ਤੂੰ ਸਾਨੂੰ ਭੇਜੀ ਨਹੀਂ, ਧਿਆਨ ਦੇਣਾ ਹੈਗਾ ਤਾਂ ਸੱਚਾ, ਸਾਡੇ ਵਰਗਾ ਜੇ ਅਣਜਾਣ ਹੋਵੇ ਛਾਤੀ ਤਾਣ ਕੇ ਕਹਿੰਦਾ ਮਹਾਰਾਜ ਮੈਂ ਭੇਜਦਾ ਰਿਹਾ, ਭੇਜੀ ਕਿਉਂ ਨਹੀਂ, ਮੈਂ ਸਾਰਿਆਂ ਦੀ ਭੇਜਦਾ ਹਾਂ ਸੱਚਾ ਸੀ। ਪਰ ਸੱਚ ਨੂੰ ਮੈਂ ਨਹੀਂ ਲੱਗਣ ਦਿੱਤਾ, ਸੱਚ ਨੂੰ ਵੀ ਹੈ ਲੱਗ ਜੇ ਗਿਆ। ਸੱਚਾ ਹੋਣ ਦੇ ਬਾਵਜੂਦ ਵੀ ਛਾਤੀ ਤਾਣੀ ਨਹੀਂ, ਆ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਤੁਹਾਡਾ ਦਾਸ ਜੋ ਕਾਰ ਭੇਟਾ ਭੇਜਦਾ ਰਿਹਾ, ਫਿਰ ਵੀ ਕੋਈ ਅਣਜਾਣ ਪੁਣੇ ਚ ਭੁੱਲ ਹੋ ਗਈ ਤੇ ਬਖਸ਼ ਲੈਣਾ। ਸਿੱਖੀ ਸਮਝੋ ਸਾਖੀ ਨਾਲ ਮਤਲਬ ਨਹੀਂ, ਕੁਝ ਲੈਣਾ ਵਿੱਚ। ਜਿਨ੍ਹਾਂ ਦੀ ਸੱਚ ਨੂੰ ਵੀ ਮੈਂ ਦੀ ਮੈਲ ਲੱਗ ਜਾਂਦੀ ਏ, ਉਹ ਪਿਆਰਿਓ ਕਈ ਵਾਰੀ ਉਹ ਦੂਜੇ ਨੂੰ ਫਤਿਹ ਵੀ ਨਹੀਂ ਜੇ ਬੁਲਾਉਂਦੇ, ਆਖੋ ਸਤਨਾਮ। ਉਹ ਮੈਂ ਫਲਾਣੀ ਟਕਸਾਲ ਦਾ, ਮੈਂ ਕਦੀ ਕਿਸੇ ਨਾਲ ਹੇਰਾ ਫੇਰੀ ਨਹੀਂ, ਮੈਂ ਸੱਚਾ ਬੜਾ ਵਾ, ਮੈਂ ਇਹਨੂੰ ਕਿਤੇ ਸੱਚ ਨੂੰ ਮੈਂ ਲੱਗ। ਸੱਚ ਵਿੱਚ ਵੀ ਨਿਮਰਤਾ, ਭਾਈ ਫੱਗੂ ਸੱਚਾ ਹੋਣ ਦੇ ਬਾਵਜੂਦ ਛਾਤੀ ਤਾਣ ਕੇ ਨਹੀਂ, ਅੱਗੋਂ ਨਿਮਰਤਾ ਨਾਲ ਕਿਹਾ ਸੱਚੇ ਪਾਤਸ਼ਾਹ ਜੋ ਕਾਰ ਭੇਟਾ ਭੇਜਦਾ ਰਿਹਾ, ਫਿਰ ਵੀ ਕੋਈ ਭੁੱਲ ਹੋ ਗਈ ਹੋਵੇ ਬਖਸ਼ ਲੈ। ਸਤਿਗੁਰੂ ਮਹਾਰਾਜ ਨੇ ਗੁਰੂ ਤੇਗ ਬਹਾਦਰ ਜੀ ਨੇ ਯਾਦ ਕਰਾਇਆ ਫਲਾਣੀ ਬੀਬੀ ਦੀ ਸੇਵਾ ਤੈਂ ਭੇਜੀ ਨਹੀਂ, ਲਿਆਂਦੀ ਨਹੀਂ। ਜਦੋਂ ਮਹਾਰਾਜ ਜੀ ਨੇ ਯਾਦ ਕਰਾਇਆ ਤੇ ਭਾਈ ਫੱਗੂ ਕਹਿਣ ਲੱਗਾ ਸਤਿਗੁਰੂ ਉਸ ਘਰ ਵਿੱਚੋਂ ਜੋ ਕੁਝ ਮਿਲਿਆ ਉਹ ਆਪ ਜੀ ਤਾਈਂ ਭੇਜਣ ਯੋਗ ਨਹੀਂ ਸੀ। ਸੱਚੇ ਪਾਤਸ਼ਾਹ ਹੁਣ ਗੁਰੂ ਤੇਗ ਬਹਾਦਰ ਕਹਿੰਦੇ ਸਾਰੀ ਸੰਗਤ ਵਿੱਚ ਉਹ ਸਮਾਂ ਸੁਣਾ, ਕੁਝ ਦੇਣਾ ਸੀ ਕਿ ਨਿਰਦਨ ਨੂੰ ਆ ਵੀ ਪਾਲਣਾ, ਉਹ ਜਦੋਂ ਸਮਾਂ ਸੁਣਾਉਂਦਾ ਕਿ ਮਹਾਰਾਜ ਮੈਂ ਬੂਹਾ ਖੜਕਾ ਰਿਹਾ ਸੀ ਬਾਰੀ ਬਾਰੀ ਚਾਰ ਭੇਟਾ ਗੁਰੂ ਘਰ ਲਈ ਜਦੋਂ ਉਸ ਬੀਬੀ ਦਾ ਬੂਹਾ ਖੜਕਾਇਆ ਵਿਹੜੇ ਚ ਝਾੜੂ ਦੇ ਰਹੀ ਸੀ ਘਰ ਦੇ ਕਿਸੇ ਕਲੇਸ਼ ਤੋਂ ਕਲਪੀ ਪਈ ਸੀ ਤੇ ਜਦੋਂ ਮੈਂ ਕਿਹਾ ਗੁਰੂ ਘਰ ਲਈ ਕਾਰ ਭੇਟਾ ਤੇ ਅੱਗੋਂ ਬੀਬੀ ਆਖਦੀ ਏ ਸਾਡੇ ਘਰ ਕਲੇਸ਼ ਨੀ ਮੁਕਦਾ ਤੈਨੂੰ ਕਾਰ ਭੇਟਾ ਦੀ ਪਈ ਏ ਆ ਕੂੜਾ ਇਕੱਠਾ ਕੀਤਾ ਈ ਆ ਲੈ ਜਾ ਹੁਣ ਖਾਲਸਾ ਜੀ ਧਿਆਨ ਦੇਣਾ ਸਾਡੇ ਵਰਗਾ ਹੋਈ ਹੋਵੇ ਤੇ ਪੈ ਜੇ ਆ ਨਿਰਧਨ ਨੂੰ ਪਾਲਣਾ ਜੇ ਕਿ ਉਸ ਬੀਬੀ ਕੋਲ ਜਵਾਨ ਦੇ ਵਿੱਚ ਮਿੱਠੇ ਬੋਲ ਨਹੀਂ ਉਸ ਔਗਣ ਨੂੰ ਵੀ ਸਿੱਖ ਨੇ ਸੰਭਾਲਿਆ ਰੁਮਾਲ ਕੱਢ ਲਿਆ ਜੇਬ ਵਿੱਚੋਂ ਤੇ ਹੱਥ ਜੋੜ ਕੇ ਕੀ ਕਹਿੰਦਾ ਬੀਬੀ ਨੂੰ ਕਿ ਇਹ ਬੀਬੀ ਜੇ ਤੂੰ ਕੂੜਾ ਹੀ ਦੇਂਗੀ ਗੁਰੂ ਘਰ ਲਈ ਮੈਨੂੰ ਇਹਦੀ ਪਰਵਾਹ ਮੈਨੂੰ ਇਹਦੀ ਪਰਵਾਹ ਆ ਨਿਰਗਨ ਨੂੰ ਪਾਲਣਾ ਹੁਣ ਉਹਦੇ ਔਗਣ ਨੂੰ ਜਰ ਲਿਆ ਕਲੇਸ਼ ਦਾ ਟਾਈਮ ਲੰਘਾ ਦਿੱਤਾ ਰੁਮਾਲ ਬੰਨਿਆ ਤੇ ਘਰ ਲੈ ਆਉਂਦਾ ਬਲਿਹਾਰ ਜਾਈਏ ਗੁਰੂ ਦੇ ਸਿੱਖਾਂ ਤੋਂ ਬਲਿਹਾਰ ਜੇ ਕਿਤੇ ਸਿੱਖੀ ਦੀ ਕਿਤਾਬ ਖੋਲੀਏ ਗੁਰੂ ਦੇ ਸਿੱਖ ਨਹੀਂ ਮਾਣ ਆਖੋ ਸਤਨਾਮ ਸਿੱਖ ਨਹੀਂ ਮਾਣ ਪਿਆਰੇ ਕੱਲ ਮੈਂ ਇੱਕ ਫੋਟੋ ਵੇਖਦਾ ਪਿਆ ਸੀ ਬਾਬਾ ਬੁੱਢਾ ਜੀ ਦਾ ਖੀਰਲਾ ਵੇਲਾ ਗੁਰੂ ਹਰਗੋਬਿੰਦ ਸਾਹਿਬ ਸੰਭਾਲ ਰਹੇ ਨੇ ਅੰਗੀਠੇ ਤੇ ਪਾਇਆ ਤੇ ਅਗਨੀ ਦੇ ਰਹੇ ਨੇ ਫੋਟੋ ਉਹ ਜਿਹਨੇ ਫੋਟੋ ਬਿਠਾਈ ਨਹੀਂ ਉਹਨੇ ਉਸ ਫੋਟੋ ਵਿੱਚ ਭਾਈ ਬਿਧੀ ਚੰਦ ਨੂੰ ਵੀ ਵਿਖਾਇਆ ਔਰ ਇੰਨੀ ਸ਼ਕਤੀ ਵਿਖਾਈ ਉਹਦੀ ਸਿੱਖ ਸਿੱਖ ਮੈਨੂੰ ਨਾਂ ਭੁੱਲ ਗਿਆ ਭਾਈ ਬਿਧੀ ਚੰਦ ਦੇ ਇੱਕ ਮਿੱਤਰ ਦਾ ਭਾਈ ਬਿਧੀ ਚੰਦ ਕਿਤੇ ਉਹਨੂੰ ਬਚਨ ਕਰ ਬੈਠੇ ਸੀ ਸਹਿਜ ਸੁਭਾਅ ਕਿ ਵੀ ਤੇਰੇ ਨਾਲ ਸਾਡਾ ਪਿਆਰ ਹੈ ਉਹ ਸਿੱਖ ਨੇ ਅੱਗੋਂ ਕਹਿਤਾ ਉਹ ਵੀ ਕਮਾਈ ਵਾਲਾ ਸੀ ਉਹ ਕਹਿੰਦਾ ਜੀ ਪਿਆਰ ਤੇ ਫਿਰ ਤਾਂ ਹੀ ਹੈ ਜੇ ਇੱਥੇ ਵੀ ਤੇ ਉੱਥੇ ਵੀ ਜੇ ਤੁਸੀਂ ਪਹਿਲੇ ਚਲੇ ਗਏ ਪਿਆਰ ਟੁੱਟ ਜਾਣਾ ਜੇ ਮੈਂ ਚਲਾ ਗਿਆ ਪਿਆਰ ਟੁੱਟ ਜਾਣਾ ਭਾਈ ਬਿਧੀ ਚੰਦ ਸਾਥੀ ਨਾਂ ਵਿਸਰ ਗਿਆ ਭਾਈ ਬਿਧੀ ਚੰਦ ਕਮਾਈ ਇੰਨੀ ਸਹਿਜ ਸੁਭਾਅ ਕਹਿਤਾ ਚੰਗਾ ਮਿੱਤਰਾ ਇਕੱਠੇ ਜਾਵਾਂਗੇ ਵੈਸੇ ਕਿਹਾ ਕੋ ਸਤਨਾਮ ਇਕੱਠੇ ਜਾਵਾਂਗੇ ਗੁਰੂ ਹਰਿ ਸਾਹਿਬ ਦਾ ਸਮਾਂ ਸੀ ਉਸ ਮਿੱਤਰ ਦਾ ਸਮਾਂ ਪੂਰਾ ਹੋ ਗਿਆ ਭਾਈ ਬਿਧੀ ਚੰਦ ਇੰਨੀ ਕਮਾਈ ਸੀ ਗੁਰੂ ਘਰ ਵਿੱਚ ਪਿਆਰਿਆ ਇਹਨਾਂ ਨੇ ਸਿੱਖ ਬੈਠੇ ਵਰਥਾ ਭਾਈ ਬਿਧੀ ਚੰਦ ਨੇ ਗੁਰੂ ਹਰਿ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਕਿ ਛੇਵੇਂ ਪਾਤਸ਼ਾਹ ਨੇ ਆਪਣੇ ਪਿੰਡ ਭੇਜਤਾ ਸੀ ਫਿਰ ਦਰਸ਼ਨ ਮੇਲੇ ਕਰਨ ਆਉਂਦੇ ਸੀ ਗੁਰੂ ਹਰਿ ਜਦੋਂ ਛੇਵੇਂ ਪਾਤਸ਼ਾਹ ਚੋਲਾ ਬਦਲ ਗਏ ਫਿਰ ਗੁਰੂ ਹਰਿ ਸਾਹਿਬ ਨੂੰ ਬੇਨਤੀ ਕੀਤੀ ਸਤਿਗੁਰੂ ਆਗਿਆ ਦਿਓ ਕੱਲ ਮੇਰੇ ਮਿੱਤਰ ਦਾ ਸਮਾਂ ਦਰਗਾਹ ਨੂੰ ਜਾਣ ਦਾ ਜਦ ਕਿ ਆਖੋ ਸਤਨਾਮ ਬਿਧੀ ਚੰਦ ਤੂੰ ਆਗਿਆ ਕਾ ਵੀ ਕਹਿੰਦਾ ਜੀ ਮੈਂ ਵਾਅਦਾ ਕਰ ਬੈਠਾ ਉਹਦੇ ਨਾਲ ਇਕੱਠਿਆਂ ਜਾਵਾਂਗੇ ਹਾਏ ਹਾਏ ਪੜੋ ਇਤਿਹਾਸ ਬਚਨ ਗੁਰੂ ਹਰਿ ਸਾਹਿਬ ਕਹਿੰਦੇ ਜੇ ਵਾਅਦਾ ਕੀਤਾ ਤੇ ਬਿਧੀ ਚੰਦ ਫਿਰ ਆਗਿਆ ਉਸ ਮਿੱਤਰ ਨੂੰ ਤੇ ਸੱਚਾ ਮਿੱਤਰ ਮਿਲ ਗਿਆ ਪਰ ਸਾਡੇ ਬਾਗ ਚੋਂ ਇੱਕ ਫੁੱਲ ਚਲਾ ਗਿਆ ਆਖੋ ਸਤਨਾਮ ਇਹ ਮੈਂ ਤਾਂ ਕਹਿਣਾ ਪਿਆ ਗੁਰੂ ਘਰ ਕਿੰਨਾ ਹੋਏਗਾ ਗੁਰੂ ਘਰ ਦੇ ਸਿੱਖ ਨਹੀਂ ਮਾਣ ਪਿਆ ਬਾਬਾ ਬੁੱਢਾ ਜੀ ਦਾ ਸਤਿਕਾਰ ਹੋ ਰਿਹਾ ਗੁਰੂ ਹਰਗੋਬਿੰਦ ਸਾਹਿਬ ਲੱਕੜਾਂ ਰੱਖ ਰਹੇ ਸੀਨ ਦਿਖਾਇਆ ਉਹ ਜਿੰਨੇ ਬਾਬਾ ਸ਼੍ਰੀ ਚੰਦ ਜੀ ਉਸ ਵੇਲੇ ਪਹੁੰਚੇ ਇੰਨੀ ਕਮਾਈ ਉਹ ਕਮਾਈ ਸੀ ਬਾਬਾ ਸ਼੍ਰੀ ਚੰਦ ਭਾਈ ਜੇਠਾ ਜੀ ਦਿਖਾਇਆ ਉਹਨਾਂ ਨੇ ਚਾਦਰ ਵਿਛਾ ਕੇ ਬੈਠੇ ਤੇ ਪਾਣੀ ਪੜ ਰਹੇ ਬਾਕੀ ਦੂਜੀ ਕਾਰਵਾਈ ਉਹ ਵੀ ਰੰਗੀ ਗੁਰੂ ਕਿੰਨਾ ਚਿਰ ਦਾਸ ਚਿੱਤਰ ਨੂੰ ਵੇਖਦਾ ਰਿਹਾ ਮੈਂ ਕਿਹਾ ਵੇਖੋ ਗੁਰੂ ਘਰ ਦੀਆਂ ਰੂਹਾਂ ਕਿਤਨੀ ਕਿਤਨੀ ਕਮਾਈ ਵਾਲੀਆਂ ਹੋਈਆਂ ਨੇ ਪਿਆਰਿਓ ਆ ਭਾਈ ਸ਼ਾਲੋ ਜੀ ਕਮਾਈਆਂ ਆਹ ਕਿਆ ਬਾਤ
1: ਭਾਈ ਫੱਗੂ ਕਿੱਡੀ ਅਵਸਥਾ ਵਾਲਾ ਸਿੱਖ ਘਰ ਆ ਕੇ ਤੇ ਗੁਰੂ ਪਿਆਰਿਓ ਇਹ ਨਹੀਂ ਕਿ ਰੁਮਾਲ ਪਾਸੇ ਸੁੱਟਦਾ ਨਹੀਂ ਸਾਰਿਆਂ ਦਾ ਦਸਵੰਧ ਕਾਪੀ ਤੇ ਨੋਟ ਕੀਤਾ ਕਿ ਸਤਿਗੁਰੂ ਨੂੰ ਭੇਜਣਾ ਦੱਸੀ ਫਿਰ ਜੋ ਉਸ ਵੇਲੇ ਕਾਗਜ਼ ਕਲਮਾਂ ਜਿਹੋ ਜਿਹੀਆਂ ਹੁੰਦੀਆਂ ਸੀ ਤੇ ਜਦੋਂ ਬੀਬੀ ਦੇ ਰੁਮਾਲ ਦੀ ਵਾਰੀ ਆਈ ਆਏ ਹਾਏ ਆ ਜੇ ਇੰਨੀਆਂ ਸਿੱਖੀਆਂ ਕਮਾਉਣ ਵਾਲੇ ਭਾਈ ਫੱਗੂ ਫੇਰ ਕੀ ਕੀਤਾ ਜੀ ਕਹਿੰਦਾ ਸਤਿਗੁਰੂ ਮੈਂ ਰੁਮਾਲ ਦੀ ਗੰਢ ਨਹੀਂ ਖੋਲੀ ਪਹਿਲੇ ਪੰਜ ਪੌੜੀਆਂ ਜਪਜੀਤ ਸਾਹਿਬ ਦੀਆਂ ਪੜੀਆਂ ਇਹ ਵੀ ਨੁਕਤਾ ਜਿਹਾ ਕਿਸੇ ਬੰਦੇ ਨਾਲ ਵਿਗੜੀ ਹੋਵੇ ਕੋਈ ਮਸਲਾ ਹੋਵੇ ਇੱਕ ਦਮ ਚੁੱਕ ਕੇ ਫੋਨ ਨਾ ਕਰ ਦਿਆ ਕਰੋ ਕਦੀ ਨਾ ਕਰਿਆ ਕਰੋ ਫੋਨ ਕਰਨ ਤੋਂ ਪਹਿਲੇ ਪੰਜ ਪੌੜੀਆਂ ਹੀ ਪੜ ਦਿਆ ਕਰੋ ਗੁਰੂ ਪਹੁੰਚ ਜਾਂਦਾ ਸਵੇਰ ਦੇ ਆਖੋ ਸਤਨਾਮ ਆਸਰਾ ਲੈ ਕੇ ਤੁਰਿਆ ਕਰ ਸਤਿਗੁਰੂ ਮੈਂ ਪੰਜ ਪੌੜੀਆਂ ਪੜੀਆਂ ਜਪਜੀਤ ਸਾਹਿਬ ਜੀ ਦੀਆਂ ਤੇ ਤੇਰੇ ਚਰਨਾਂ ਚ ਜੋਦੜੀ ਕੀਤੀ ਕਿ ਕਾਗਜ਼ ਵੀ ਕੱਢਿਆ ਪੈਨ ਵੀ ਕੱਢਿਆ ਸਭ ਦੀ ਸੇਵਾ ਲਿਖ ਰਿਹਾ ਇਸ ਬੀਬੀ ਦੀ ਇਸ ਮਹੀਨੇ ਦੀ ਗੈਰ ਹਾਜ਼ਰੀ ਨਾ ਲੱਗ ਜਾਵੇ ਗੁਰੂ ਤੇਗ ਬਹਾਦਰ ਕਿਰਪਾ ਕਰਨੀ ਇਸ ਰੁਮਾਲ ਚੋਂ ਕੁਝ ਨਾ ਕੁਝ ਕੱਢ ਦੇਣਾ ਉਹਦੀ ਹਾਜ਼ਰੀ ਲੱਗ ਜਾਵੇ ਆਹ ਵੇਖੋ ਹੁਣ ਆਹ ਨਿਰਦਨ ਨੂੰ ਪਾਲਣਾ ਨਾ ਕਿਸੇ ਦੇ ਔਗਣ ਨੂੰ ਧਿਆਨ ਚ ਹੀ ਨਹੀਂ ਰੱਖਿਆ ਅੱਜ ਲੋੜ ਇਸ ਪ੍ਰਚਾਰ ਲੋੜ ਇਹ ਨਹੀਂ ਕਿ ਗੁਰੂ ਤੇਗ ਬਹਾਦਰ ਜੀ ਵੇਲੇ ਕੁਰਕਸ਼ੇਤਰ ਸ਼ਹਿਰ ਸੁਣਿਆ ਹੋਏਗਾ ਤੁਸੀਂ ਉੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਦੇ ਨਾਲ ਆ ਰਹੇ ਸੀ ਕੋਟਕਪੂਰੇ ਥਾਣੀ ਇੱਕ ਨਗਰ ਹੈ ਜਿਹਦਾ ਨਾਂ ਆਉਂਦਾ ਸਿਓਰਾਮ ਨਗਰ ਉੱਥੇ ਰਾਤੀ 10 ਵਜੇ ਪਹੁੰਚੇ ਮਹਾਰਾਜ ਤੇ ਸਿੱਖ ਸੰਗਤਾਂ ਨੇ ਬਹੁਤ ਸਤਿਕਾਰ ਕੀਤਾ ਤੇ ਮਹਾਰਾਜ ਜੀ ਨੇ ਘੋੜੇ ਤੇ ਬੈਠੇ ਹੀ ਕਹਿਤਾ ਕਹਿੰਦੇ ਅਸੀਂ ਰਾਤ ਰੁਕਾਂਗੇ ਵੀ ਇੱਥੇ ਤੇ ਪ੍ਰਸ਼ਾਦਾ ਵੀ ਅਜੇ ਛਕਣਾ ਤੇ ਸਿਓਰਾਮ ਨਗਰ ਦੇ ਲੋਕ ਨਾ ਇੱਕ ਦੂਜੇ ਵੱਲ ਵੇਖਣ ਲੱਗ ਪਏ ਸਲਾਹ ਕਰਨ ਲੱਗ ਪਏ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੋ ਚਾਰ ਮਿੰਟ ਬਾਅਦ ਆਏ ਕਹਿੰਦੇ ਸਤਿਗੁਰੂ ਬੇਨਤੀ ਕਰਨੀ ਵੀ ਦੱਸੋ ਕਹਿੰਦੇ ਜੀ ਹੁਣ ਜੇ ਲੋਹਾਂ ਲਾਈਆਂ ਦੇਗਾਂ ਰੱਖੀਆਂ ਸਮਾਂ ਲੱਗ ਜਾਏਗਾ 10 ਵਜੇ 12 ਰਾਤ ਤੇ ਮਹਾਰਾਜ ਹੱਸ ਪਏ ਕਹਿੰਦੇ ਫਿਰ ਭੁੱਖੇ ਸੋਈਏ ਕਹਿੰਦੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਸਲਾਹ ਕੀਤੀ ਹੈ ਕਿ ਲੋਹਾਂ ਨਾ ਲਾਈਏ ਤੇ ਦੋ ਦੋ ਸਿੰਘ ਇੱਕ ਇੱਕ ਘਰ ਭੇਜ ਦਈਏ

ਪਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਮੰਗਾਂ ਵਿੱਚੋਂ ਉੱਤਮ ਮੰਗ ਹੈ ਉਸ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੇ ਚਰਨਾਂ ਵਿੱਚੋਂ ਹਰੀ ਦਾ ਜਸ ਮੰਗੋ, ਨਾਮ ਦੀ ਦਾਤ ਮੰਗੋ, ਕਿਉਂਕਿ ਦੁਨਿਆਵੀ ਪਦਾਰਥ ਮੰਗਾਂਗੇ, ਰਾਜ ਭਾਗ ਧਨ ਦੌਲਤ ਧੀਆਂ ਪੁੱਤਰ ਮਹਿਲ ਮਾੜੀਆਂ, ਉਹ ਇੱਕ ਦਿਨ ਸਭ ਕੁਛ ਇੱਥੇ ਰਹਿ ਜਾਏਗਾ। ਜਿਨ੍ਹਾਂ ਨੇ ਹਰੀ ਦਾ ਜਸ ਮੰਗ ਲਿਆ ਗੁਰੂ ਕੋਲੋਂ, ਹਰੀ ਦਾ ਜਸ ਇੱਥੇ ਵੀ ਸਹਾਇਤਾ ਕਰਦਾ ਤੇ ਦਰਗਾਹ ਵਿੱਚ ਵੀ ਜਦੋਂ ਤੂੰ ਜਾਏਗਾ ਤੇਰੇ ਨਾਲ ਹੋਵੇਗਾ। ਇਹ ਤੇਰਾ ਸੱਚਾ ਸਾਥੀ ਹੈ, ਸੱਚਾ ਮਿੱਤਰ ਹੈ ਤੇਰਾ। ਜਿਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮੈਂ ਉਧਾਰੀ। ਖਿਨ ਵਿੱਚ ਤੇਰਾ ਛੁਟਕਾਰਾ ਹੋ ਜਾਏਗਾ ਜੇ ਹਰੀ ਦਾ ਜਸ ਤੇਰੇ ਪੱਲੇ ਹੋਵੇਗਾ। ਇਸ ਲਈ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਮੰਗਣਾ ਮੰਗਣ ਨੀਕਾ। ਸਾਰੀ 84 ਲੱਖ ਜੂਨ ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਸਾਰੇ ਹੀ ਮੰਗ ਰਹੇ ਹਨ ਤੇ ਗੁਰੂ ਦੇਵ ਹੀ ਰਿਹਾ। ਪਰ ਸਾਰੀਆਂ ਮੰਗਾਂ ਵਿੱਚੋਂ ਉੱਤਮ ਮੰਗ ਕੀ ਹੈ? ਗੁਰੂ ਦੇ ਦਰ ਤੋਂ ਨਾਮ ਦੀ ਦਾਤ ਮੰਗਣਾ, ਗੁਰੂ ਦਾ ਜਸ ਮੰਗਣਾ। ਕਿਉਂਕਿ ਜਿਨ੍ਹਾਂ ਨੂੰ ਜਸ ਮਿਲ ਗਿਆ ਗੁਰੂ ਦਾ, ਜਿਸ ਨੂੰ ਬਖਸ਼ੈ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਪਾਤਸ਼ਾਹਾਂ ਦੇ ਪਾਤਸ਼ਾਹ ਬਣ ਜਾਂਦੇ ਹਨ ਜਿਨ੍ਹਾਂ ਨੂੰ ਪ੍ਰਭੂ ਦਾ ਸਿਮਰਨ ਪ੍ਰਾਪਤ ਹੋ ਗਿਆ, ਉਸ ਈਸ਼ਵਰ ਦਾ ਨਾਮ ਮਿਲ ਗਿਆ। ਇਸ ਲਈ ਸਾਨੂੰ ਗੁਰੂ ਦੱਸ

ਤਾਂ ਹਰੀ ਦਾ ਜਸ ਮੰਗ, ਤੇ ਜੇ ਤਿਆਗ ਕਰਨਾ ਚਾਹੁੰਦੇ ਤਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਤਿਆਗ ਕਰ ਦੇ। ਜੇ ਇਸ ਜਗਤ ਤੋਂ ਖਟ ਕੇ ਜਾਣਾ ਚਾਹੁੰਦੇ ਤਾਂ ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ। ਇਸ ਲਈ ਉੱਤਮ ਮੰਗ ਮੰਗ ਬਾਈ ਗੁਰੂ ਦੇ ਚਰਨਾਂ ਵਿੱਚੋਂ।

ਤਾਂ ਤੇਰੀ ਕਮਾਈ ਨੂੰ ਫੁੱਲ ਲੱਗ ਜਾਣਗੇ, ਤੇ ਜੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਪਣੇ ਮਾਲਕ ਨੂੰ ਧਿਆਵੇਂਗਾ ਤਾਂ ਫਿਰ ਤੇਰੀ ਕਮਾਈ ਨੂੰ ਫਲ ਲੱਗ ਜਾਣਗੇ। ਪਹਿਲੀ ਰਾਤੀ ਫੁੱਲੜਾ ਫਲ ਵੀ ਪਿੱਛਾ ਰਾਤ, ਜੋ ਜਾਗਣ ਲੈਣ ਸੇ ਸਾਈ ਕੰਨੋ ਦਾਤ।

ਕੋਈ ਕਿਸੇ ਕੰਮ ਵਿੱਚ ਲੱਗਿਆ ਹੋਇਆ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਬਖਸ਼ਿਸ਼ ਕਰ ਰਹੇ ਹਨ, ਭਾਈ ਜੇ ਲੱਗਣਾ ਚਾਹੁੰਦਾ ਤਾਂ ਗੁਰੂ ਦੇ ਚਰਨੀ ਲੱਗ, ਗੁਰੂ ਦੇ ਚਰਨਾਂ ਨਾਲ ਜੁੜ ਜਾਵੇਗਾ, ਹੋਰ ਸਾਰੀਆਂ ਚੰਗਿਆਈਆਂ ਆਪੇ ਤੇਰੇ ਪਾਸ ਚੱਲ ਕੇ ਆ ਜਾਣਗੀਆਂ। ਤੇ ਜੇ

ਜਿਸ ਮਨੁੱਖ ਤੇ ਆਪ ਅਕਾਲ ਪੁਰਖ ਵਾਹਿਗੁਰੂ ਮਿਹਰ ਕਰਦੇ ਹਨ। ਨਹੀਂ ਤੇ ਕਈ ਵਾਰਾਂ ਮਨੁੱਖ ਮੰਗੀ ਹੀ ਜਾਂਦਾ ਹੈ ਗੁਰੂ ਕੋਲੋਂ। ਜੇ ਕੋਈ ਵਸਤੂ ਨਹੀਂ ਮਿਲਦੀ ਤਾਂ ਕਈ ਵਾਰਾਂ ਗੁਰੂ ਨਾਲ ਵੀ ਨਾਰਾਜ਼ ਹੋ ਜਾਂਦਾ ਹੈ, ਬਈ ਪਤਾ ਨਹੀਂ ਗੁਰੂ ਨੇ ਕਿਉਂ ਨਹੀਂ ਦਿੱਤੀ। ਪਰ ਇਸ ਨੂੰ ਇਹ ਨਹੀਂ ਪਤਾ, ਜਿਹੜੀ ਵਸਤੂ ਨਹੀਂ ਦਿੱਤੀ ਹੋ ਸਕਦਾ ਤੇਰੇ ਲਈ ਦੁਖਦਾਈ ਹੋਵੇ, ਤੇਰੇ ਲਈ ਨਰਕ ਦਾ ਕਾਰਨ ਹੋਵੇ। ਮਨੁੱਖ ਕਈ ਵਾਰਾਂ ਦਾਤਾਂ ਪਾਈ ਜਾਂਦਾ ਹੈ ਗੁਰੂ ਤੋਂ, ਜਦੋਂ ਕੋਈ ਨਹੀਂ ਮਿਲਦੀ ਤਾਂ ਫਿਰ ਗੁਰੂ ਵੱਲੋਂ ਮੁੱਖ ਮੋੜ ਲੈਂਦਾ। ਗੁਰੂ ਅਰਜਨ ਦੇਵ ਪਾਤਸ਼ਾਹ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਬੜਾ ਸੁੰਦਰ ਖਿਆਲ ਦੇ ਰਹੇ ਹਨ ਕਿ ਦਸ ਵਸਤੂ ਲੈ ਪਾਛੇ ਪਾਵੈ, ਇੱਕ ਵਸਤ ਕਾਰਨ ਵੀ ਖੋਟ ਗਵਾਵੈ, ਇੱਕ ਵੀ ਨਾ ਦੇ ਦਸ ਵੀ ਹਿਰਲੇ ਤੋਂ ਮੂੜਾ ਕੋ ਕਾਂ ਕਰੇ। ਹਜ਼ੂਰ ਕਹਿੰਦੇ ਨੇ ਓਏ ਮੂਰਖਾ, ਜਿਹੜੀਆਂ ਵਸਤੂਆਂ ਤੈਨੂੰ ਗੁਰੂ ਨੇ ਦਿੱਤੀਆਂ ਹਨ ਉਹਨਾਂ ਦਾ ਤਾਂ ਤੂੰ ਸ਼ੁਕਰਾਨਾ ਨਹੀਂ ਕੀਤਾ, ਜਿਹੜੀ ਇੱਕ ਨਹੀਂ ਦਿੱਤੀ ਤੇ ਤੂੰ ਗੁਰੂ ਵੱਲੋਂ ਮੁੱਖ ਮੋੜ ਬੈਠਾ, ਤੇ ਜਿਹੜੀ ਮੰਗ ਰਿਹਾ ਉਹ ਵੀ ਗੁਰੂ ਨਾ ਦੇਵੇ ਤੇ ਜਿਹੜੀਆਂ ਤੈਨੂੰ ਦਿੱਤੀਆਂ ਹੋਈਆਂ ਨੇ ਉਹ ਵੀ ਮੋੜ ਲਵੇ ਤਾਂ ਦੱਸ ਤੂੰ ਕੀ ਕਰ ਸਕਦਾ। ਇਸ ਲਈ ਹਜ਼ੂਰ ਕਹਿੰਦੇ ਨੇ ਐਸਾ ਨਾ ਹੋਵੇ ਕਿ ਤੂੰ ਗੁਰੂ ਨਾਲੋਂ ਟੁੱਟ ਜਾਵੇਂ। ਗੁਰੂ ਨੂੰ ਪਤਾ ਹੈ ਕਦੋਂ ਕਿਹੜੀ ਦਾਤ ਤੇਰੀ ਝੋਲੀ ਵਿੱਚ ਪਾਉਣੀ ਹੈ। ਤੂੰ ਗੁਰੂ ਦੇ ਚਰਨਾਂ ਨਾਲ ਜੁੜਿਆ ਰਹੋ, ਨਾਮ ਦੀ ਦਾਤ ਮੰਗਦਾ ਰਹੋ, ਜਿੱਥੇ ਨਾਮ ਆ ਜਾਏਗਾ ਉੱਥੇ ਸਭ ਕੁਛ ਆ ਗਿਆ, ਜਿੱਥੇ ਨਾਮ ਨਹੀਂ ਹੈ ਨਾਮ ਤੋਂ ਬਿਨਾਂ ਹੋਰ ਸਾਰੀਆਂ ਦਾਤਾਂ ਨਰਕ ਬਣ ਜਾਂਦੀਆਂ ਹਨ। ਇਸ ਲਈ ਇਹ ਬਿਧ ਤਿਸੇ ਪ੍ਰਾਪਤੇ ਜਾਂ ਕੇ ਮਸਤਕ ਭਾਗਨਾ, ਜਿਨ੍ਹਾਂ ਦੇ ਮਸਤਕ ਦੇ ਚੰਗੇ ਭਾਗ ਹਨ ਭਾਈ, ਇਹ ਉਹਨਾਂ ਨੂੰ ਸੋਝੀ ਪੈਂਦੀ ਹੈ ਕਿ ਸਾਰੀਆਂ ਮੰਗਾਂ ਤੋਂ ਉੱਤਮ ਮੰਗ ਗੁਰੂ ਕਾ ਨਾਮ ਹੈ, ਈਸ਼ਵਰ ਭਗਤੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ

ਗੁਰੂ ਦਾ ਦਰ ਨਹੀਂ ਛੱਡਦੇ, ਹਰ ਵੇਲੇ ਗੁਰੂ ਦੇ ਨਿਰਮਲ ਭਾਉ ਵਿੱਚ ਰਹਿ ਕੇ ਉਹਦਾ ਨਾਮ ਜਪ ਕੇ ਪਰਪਕਾਰ ਕਰਦਿਆਂ ਸੇਵਾ ਸਿਮਰਨ ਕਰਦਿਆਂ ਆਪਣਾ ਜੀਵਨ ਬਸਰ ਕਰਦੇ ਹਨ। ਇਸ ਲਈ ਇਹ ਬਿਧ ਤਿਸੇ ਪ੍ਰਾਪਤੇ ਜਾਂ ਕੇ ਮਸਤਕ ਪਾਗਨਾ, ਏਡੀ ਚੰਗੀ ਗੱਲ ਉਹਦੇ ਹਿਰਦੇ ਵਿੱਚੋਂ ਉਪਜ ਸਕਦੀ ਹੈ ਨਾ, ਜਿਸ ਹਿਰਦੇ ਤੇ ਆਪ ਵਾਹਿਗੁਰੂ ਬੈਠਾ ਹੋਵੇ, ਆਪ ਗੁਰੂ ਕਿਰਪਾ ਕਰੇ, ਆਪ ਪ੍ਰੇਰਨਾ ਕਰੇ। ਜਿਨ੍ਹਾਂ ਨੇ ਮਨ ਗੁਰੂ ਦੇ ਅਰਪਣ ਕਰ ਦਿੱਤਾ, ਜੋ ਗੁਰੂ ਦੇ ਬਣ ਗਏ ਹਨ, ਫਿਰ ਗੁਰੂ ਉਹਨਾਂ ਨੂੰ ਜਿਵੇਂ ਚਲਾਉਂਦਾ, ਜਿਵੇਂ ਤੋਰਦਾ, ਜਿਵੇਂ ਕੰਮ ਕਰਾਉਂਦਾ, ਉਹ ਪਰਉਪਕਾਰ ਹੀ ਹੁੰਦੇ ਹਨ, ਭਲਾ ਹੀ ਹੁੰਦਾ। ਹਜ਼ੂਰ ਕਹਿੰਦੇ ਹਨ, ਤੂੰ ਮਨ ਦੇ ਮਗਰ ਜੋ ਲੱਗਿਆ ਫਿਰਦਾ, ਦੁੱਖ ਭੋਗ ਰਿਹਾ, ਜਸ ਅਪਜਸ ਵਿੱਚ ਹੋ ਕੇ ਦੁਖੀ ਹੋ ਰਿਹਾ, ਤੂੰ ਕਿਉਂ ਨਹੀਂ ਇਹ ਮਨ ਗੁਰੂ ਦੇ ਅਰਪਣ ਕਰ ਦਿੰਦਾ? ਤੇ ਜੇ ਗੁਰੂ ਨੂੰ ਮਨ ਅਰਪਣ ਕਰ ਦੇਵੇਗਾ ਤਾਂ ਹੁਣ ਤੇਰਾ ਮਾਲਕ ਗੁਰੂ ਹੈ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਹਾ ਕਰਦੇ ਸਨ, ਭਾਈ ਜ਼ਮੀਨ ਬੈ ਕਰ ਦੇ, ਤੇ ਜੇ ਜ਼ਮੀਨ ਬੈ ਕਰ ਦਿੱਤੀ, ਰਜਿਸਟਰੀ ਕਰ ਦਿੱਤੀ, ਹੁਣ ਉਪਜ ਹੋਵੇ ਨਾ ਹੋਵੇ, ਹਾਣ ਹੋਵੇ ਲਾਭ ਹੋਵੇ, ਹੁਣ ਤੈਨੂੰ ਕਾਹਦੀ ਚਿੰਤਾ ਹੈ? ਹੁਣ ਚਿੰਤਾ ਗੁਰੂ ਨੂੰ ਹੈ, ਤੂੰ ਤਾਂ ਬੈ ਕਰ ਚੁੱਕਿਆ। ਇਹ ਤਨ ਵੇਚੀ ਬੈ ਕਰੀ, ਆਪਣਾ ਮਨ ਬੈ ਕਰ ਦੇ, ਗੁਰੂ ਦੇ ਅਰਪਣ ਕਰ ਦੇ, ਤੇ ਫਿਰ ਗੁਰੂ ਜੋ ਕਰਾਵੇਗਾ ਉਹ ਭਲਾ ਹੀ ਹੋਵੇਗਾ, ਗੁਰੂ ਜੋ ਕਰਾਏਗਾ ਪਰਉਪਕਾਰ ਹੀ ਹੋਵੇਗਾ। ਤੇ ਜਿਨ੍ਹਾਂ ਨੇ ਮਨ ਗੁਰੂ ਦੇ ਅਰਪਣ ਨਹੀਂ ਕੀਤਾ, ਉਹ ਮਨ ਦੇ ਮਗਰ ਲੱਗ ਕੇ ਹਰ ਵੇਲੇ ਦੁਖੀ ਹਨ। ਜਬ ਲੋ ਪੋਟ ਉਠਾਈ ਚੱਲੇ, ਤਬ ਤੱਕ ਦਾਮ ਭਰੇ, ਛਿੜ ਤੇ ਹੰਕਾਰ ਦੀ ਪੰਡ ਹੋਵੇ, ਮਸੂਲੀਆ ਮਸੂਲ ਲਏ ਬਿਨਾਂ ਅੱਗੇ ਲੰਘਣ ਨਹੀਂ ਦਿੰਦਾ। ਤੇ ਜੇ ਪੋਟੀ ਤੇਰੇ ਸਿਰ ਤੇ ਨਾ ਰਹੀ, ਉਹ ਪੋਟ ਤੂੰ ਗੁਰੂ ਦੇ ਅਰਪਣ ਕਰ ਦਿੱਤੀ, ਤਾਂ ਹੁਣ ਲੰਘ ਜਾ, ਤੇਰੇ ਕੋਲੋਂ ਕੋਈ ਲੇਖਾ ਨਹੀਂ ਪੁੱਛ ਰਿਹਾ। ਆ ਸਿਰ ਤੇ ਪੋਟਲੀ ਚੁੱਕੀ ਹੋਵੇ, ਮਸੂਲੀਆ ਮਸੂਲ ਲਏ ਬਿਨਾਂ ਲੰਘਣ ਨਹੀਂ ਦਿੰਦਾ। ਤੇ ਜੇ ਪੋਟ ਨਹੀਂ ਹੈ, ਲੰਘ ਜਾ। ਇਸੇ ਤਰ੍ਹਾਂ ਜਿਨ੍ਹਾਂ ਨੇ ਹੰਕਾਰ ਰੂਪੀ ਪੰਡ, ਆਪਣਾ ਮਨ, ਆਪਣਾ ਆਪ ਗੁਰੂ ਦੇ ਅਰਪਣ ਕਰ ਦਿੱਤਾ, ਫਿਰ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉੜਤਾਰਿਓ ਮਨ ਮਾਂਝਾ, ਧਰਮ ਰਾਏ ਦਰ ਕਾਗਜ ਫਾਰੇ, ਜਨ ਨਾਨਕ ਲੇਖਾ ਸਮਝਾ। ਜਦੋਂ ਤੇਰੇ ਸਿਰ ਤੇ ਹੰਕਾਰ ਦੀ ਪਾਂਡੀ ਨਹੀਂ ਹੈ, ਪਾਪ ਪੁੰਨ ਕਰਨ ਵਾਲਾ ਜੋ ਮਨ ਹੈ ਤੂੰ ਗੁਰੂ ਦੇ ਅਰਪਣੀ ਕਰ ਦਿੱਤਾ, ਫਿਰ ਹਿਸਾਬ ਕਾਹਦਾ? ਜਬ ਲੋ ਪੋਟ ਉਠਾਈ ਚੱਲੇ, ਤਬ ਤੱਕ ਦਾਮ ਭਰੇ, ਪੋਟ ਡਾਰ ਗੁਰ ਪੂਰਾ ਮਿਲਿਆ ਤਾਂ ਨਾਨਕ ਸੁਖ ਲਏ। ਆਖਿਆ ਪੋਟਲੀ ਨੂੰ ਗੁਰੂ ਦੇ ਅਰਪਣ ਕਰ ਦੇ ਤੇ ਫਿਰ ਸੁਖ ਹੀ ਸੁਖ ਹੈ, ਦੁੱਖ ਕਿਸ ਗੱਲ ਦਾ ਹੁੰਦਾ? ਹਜ਼ੂਰ ਕਹਿੰਦੇ ਦੁੱਖ ਸਾਡੀ ਹਉਮੈ ਹੈ, ਹਉਮੈ ਜੋ ਹੈ ਇਹ ਸਾਡੇ ਦੁੱਖਾਂ ਦਾ ਕਾਰਨ ਹੈ। ਖੁਦੀ ਮਿੱਟੀ ਤਬ ਸੁਖ ਬਏ, ਖੁਦੀ ਮਿੱਟ ਗਈ ਫਿਰ ਸੁਖ ਹੀ ਸੁਖ ਹੈ, ਫਿਰ ਆਨੰਦ ਹੀ ਆਨੰਦ ਹੈ। ਪਰ ਐਸੀਆਂ ਸ਼ੁਭ ਵਿਚਾਰਾਂ ਗੁਰੂ ਕੀਆਂ ਕਿਨ੍ਹਾਂ ਦੇ ਹਿਰਦੇ ਵਿੱਚ ਆ ਕੇ ਬੈਠਦੀਆਂ ਹਨ, ਜਿਨ੍ਹਾਂ ਦੇ ਉੱਤਮ ਭਾਗ ਹਨ, ਜਿਨ੍ਹਾਂ ਦੇ ਚੰਗੇ ਮਸਤਕ ਦੇ ਭਾਗ ਹਨ। ਨਹੀਂ ਤੇ ਕਈ ਵੇਰਾਂ ਮਨੁੱਖ ਨੂੰ ਚੰਗਾ ਕੋਈ ਫੁਰਨਾ ਬਣੇ ਤੇ ਮਨ ਕਹਿੰਦਾ, ਕੀ ਲੈਣਾ ਤੂੰ ਸਤਸੰਗ ਵਿੱਚ ਜਾ ਕੇ, ਕੀ ਲੈਣਾ ਤੂੰ ਸੇਵਾ ਕਰਕੇ, ਕੀ ਲੈਣਾ ਤੂੰ ਕਿਸੇ ਦਾ ਭਲਾ ਕਰਕੇ, ਤੂੰ ਆਪਣਾ ਬਾਲ ਬੱਚਾ ਪਾਲ, ਆਪਣਾ ਘਰ ਬਣਾ, ਆਪਣਾ ਪੇਟ ਪਾਲ। ਤੇ ਭਾਈ ਆਪਣਾ ਤਾਂ ਪਸ਼ੂ ਵੀ ਭਰ ਲੈਂਦੇ ਹਨ ਪੇਟ, ਆਪਣੇ ਬਾਲ ਬੱਚੇ ਦੀ ਪਾਲਣਾ ਤਾਂ ਸਾਰੀ ਪ੍ਰਕਿਰਤੀ ਕਰ ਰਹੀ ਹੈ, ਪਰ ਜੇ ਤੂੰ ਦੇਸ਼ ਕੌਮ ਗੁਰੂ ਦੇ ਦਰ ਦੀ ਸੇਵਾ ਨਹੀਂ ਕੀਤੀ ਤਾਂ ਤੇਰਾ ਆਉਣਾ ਸਫਲ ਨਾ ਹੋ ਸਕਿਆ। ਇਸ ਲਈ ਇਹ ਚੰਗੀਆਂ ਵਿਚਾਰਾਂ ਜੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਇਸ ਸ਼ਬਦ ਵਿੱਚ ਬਖਸ਼ਿਸ਼ ਕੀਤੀਆਂ ਹਨ, ਉਹ ਹਨ ਕਿ ਭਾਈ ਹਰ ਜਸ ਗੁਰ ਤੇ ਮੰਗਣਾ, ਗੁਰੂ ਦੇ ਚਰਨਾਂ ਵਿੱਚ ਆ ਕੇ ਨਾਮ ਦੀ ਦਾਤ ਮੰਗਿਆ ਕਰੋ,
ਜਿੱਥੇ ਨਾਮ ਹੈ ਉੱਥੇ ਸਭ ਕੁਛ ਹੈ, ਜਿੱਥੇ ਨਾਮ ਨਹੀਂ ਉੱਥੇ ਕੁਝ ਵੀ ਨਹੀਂ ਹੈ।

ਜਗਤ ਦੇ ਉਧਾਰ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਸਮ ਕੀ ਬਾਣੀ ਨੂੰ ਰਾਗਾਤਮਕ ਸੰਗੀਤ ਪੱਤੀ ਗੁਰਮਤ ਸੰਗੀਤ ਨਾਲ ਗਾਵਿਆ ਅਤੇ ਸ਼ਬਦ ਕੀਰਤਨ ਦੀ ਪ੍ਰਥਾ ਚਲਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੂਹ ਬਾਣੀ ਵੱਖ ਵੱਖ ਰਾਗਾਂ ਤੇ ਰਾਗ ਪ੍ਰਕਾਰਾਂ ਵਿੱਚ ਨਿਬੱਧ ਕੀਤੀ ਗਈ ਹੈ। ਰਾਗ ਗੌੜੀ ਅਤੇ ਇਸ ਦੇ ਵਿਭਿੰਨ ਪ੍ਰਕਾਰ ਵਿਸ਼ਵ ਸੰਗੀਤ ਵਿੱਚ ਆਪਣੀ ਪਹਿਲੀ ਅਦੁੱਤੀ ਤੇ ਨਿਵੇਕਲੀ ਮਿਸਾਲ ਹਨ। ਰਾਗ ਗੌੜੀ ਸੰਬੰਧੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿਤ ਕਰੇ, ਭਾਣੈ ਚੱਲੈ ਸਤਿਗੁਰੂ ਕੈ ਐਸਾ ਸਿਗਾਰ ਕਰੇ। ਵਿਸਮਾਦ ਨਾਦ ਵੱਲੋਂ ਮੁੱਖ ਰਾਗ ਗੌੜੀ ਅਤੇ ਉਸ ਦੇ 11 ਪ੍ਰਕਾਰਾਂ ਵਿੱਚ ਸ਼ਬਦ ਕੀਰਤਨ ਦੇ 3 ਆਡੀਓ ਕੈਸਟਸ ਆਪ ਸਭ ਦੀ ਸੇਵਾ ਵਿੱਚ ਭੇਟ ਹਨ। ਰਾਗ ਗੌੜੀ ਭੈਰਵ ਵੰਗ ਵਿੱਚ ਰਿਸ਼ਭ ਧੈਵਤ ਕੋਮਲ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਰਾਗ ਦੇ ਆਰੋਹ ਵਿੱਚ ਧੈਵਤ ਵਰਜਿਤ ਹੈ। ਇਸ ਰਾਗ ਦੀ ਜਾਤੀ ਸ਼ਾੜਵ ਸੰਪੂਰਨ, ਸਮਾਂ ਰਾਤ ਦਾ ਪਹਿਲਾ ਪੈਰ ਵਾਦੀ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਇਸ ਰਾਗ ਵਿੱਚ ਸਾਧੋ ਮਨ ਕਾ ਮਾਨ ਤਿਆਗੋ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ।